ਦੁਨੀਆਂ ਦਾ ਇਹੋ ਜੀਵਨ ਜਾਗਣ ਪਿਛਲੇ ਪੈਰੇ ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ

ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ। ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ। ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ, ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ, ਇਹ ਉਹਨਾਂ ਨੂੰ ਹੀ ਪਤਾ ਹੈ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ। ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ, ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਹਜ਼ੂਰ ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ?

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸੰਤ ਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ

ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧਸੰਗ ਜੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਨ ਉਹ ਅੱਜ ਅਮਾਵਸ ਦਾ ਦਿਵਸ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਹੈ ਅਮਾਵਸ। ਹਮੇਸ਼ਾ ਹਰ ਕੋਈ ਉਡੀਕਦਾ ਰਹਿੰਦਾ ਵੀ ਕਿਸ ਵੇਲੇ ਆਵੇ। ਜਿਸ ਵੇਲੇ ਦੇਵਤਿਆਂ ਤੇ ਦੇਵਤਾਂ ਨੇ ਸਮੁੰਦਰ ਰਿੜਕਣਾ ਸੀ, ਉਸ ਵੇਲੇ ਵੀ ਉਹਨਾਂ ਦੀ ਖਾਹਸ਼ ਸੀ ਸੋਮਾਵਤੀ ਮੱਸਿਆ ਆਵੇ, ਅਸੀਂ ਉਸ ਦੇ ਵਿੱਚ ਸਮੁੰਦਰ ਨੂੰ ਰਿੜਕਣਾ ਸ਼ੁਰੂ ਕਰ ਲਈਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕਰਕੇ ਦੱਸਿਆ ਵੀ ਅਮਾਵਸ ਉਡੀਕ ਸਾਰਿਆਂ ਚੋਂ ਪਹਿਲਾਂ ਦੇਵਤਿਆਂ ਤੇ ਦੇਵਤਾਂ ਨੇ ਕੀਤੀ। ਸ਼੍ਰੋਮਣੀ ਦੇਵਤੇ ਸਾਰਿਆਂ ਚੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮੰਨੇ ਜਾਂਦੇ ਹੈ। ਪਾਰਵਤੀ ਨੇ ਉਡੀਕ ਕੀਤੀ ਵੀ ਮੇਰੇ ਪੁੱਤਰ ਨੂੰ ਤਿਲਕ ਲੱਗਣਾ, ਕਿਤੇ ਮੱਸਿਆ ਸੋਮਾਵਤੀ ਆ ਜਾਵੇ। ਉਸ ਦੀਆਂ ਉਡੀਕਾਂ ਜਿਹੜੀਆਂ ਸੀ ਪਰਮੇਸ਼ਰ ਨੇ ਪੂਰੀਆਂ ਕਰ ਦਿੱਤੀਆਂ। ਮੱਸਿਆ ਆਈ, ਭਾਗ ਲੱਗਿਆ, ਗਣੇਸ਼ ਦੀ ਸ਼ਿਵ ਜੀ ਦੇ ਪੁੱਤਰ ਦੀ ਪੂਜਾ ਦੇਵਤਿਆਂ ਤੋਂ ਸਾਰਿਆਂ ਚੋਂ ਪਹਿਲਾਂ ਸ਼ੁਰੂ ਹੋ ਗਈ। ਕੋਈ ਕਾਰਜ ਹੋਵੇ, ਗਣੇਸ਼ ਦੀ ਪੂਜਾ ਉਸ ਦੇ ਵਿੱਚ ਮੰਨੀ ਗਈ। ਭਾਗਾਂ ਵਲਿਓ ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਤਰਨ ਤਾਰਨ ਦੇ ਵਿੱਚ ਇਸ਼ਨਾਨ ਕਰਨਾ ਸੀ, ਕੋਹੜੀਆਂ ਦੀ ਕੋਹੜ ਦੂਰ ਕਰਨ ਦੇ ਵਾਸਤੇ। ਜਿਉਂ ਜਿਉਂ ਉਡੀਕ ਕੀਤੀ ਮੱਸਿਆ ਆਵੇ ਤੇ ਉਸ ਦਿਨ ਦੇ ਉੱਤੇ ਇਸ਼ਨਾਨ ਹੋਵੇ। ਜਿਸ ਵੇਲੇ ਮੱਸਿਆ ਆਈ, ਇਸ਼ਨਾਨ ਕੀਤਾ, ਕੋਹੜੀਆਂ ਦੀ ਕੋਹੜ ਦੂਰ ਹੋ ਗਏ। ਉਹ ਵੀ ਦਿਨ ਮੱਸਿਆ ਦੇ ਸਨ, ਪਰ ਜਿਸ ਦਿਨ ਬਾਬਾ ਜੀ ਦਰਗਾਹ ਗਏ ਉਸ ਦਿਨ ਵੀ ਮੱਸਿਆ ਸੀ। ਬਾਕੀ ਦੇ ਦਿਨ ਤਾਂ ਉਡੀਕਦੇ ਸ਼ਾਮ ਵੀ ਉਹ ਦਿਨ ਆਉਣ ਭਾਗਾਂ ਵਾਲੇ, ਪਰ ਉਹ ਮੱਸਿਆ ਅਜਿਹੀ ਆਈ ਉਸ ਦੇ ਵਿੱਚ ਕਲਯੁਗ ਵੀ ਕਾਲਾ, ਭਾਗਾਂ ਵਾਲੇ ਉਹ ਰਾਤ ਵੀ ਕਾਲੀ। ਮਨ ਜਿਹੜੇ ਸਨ ਉਸ ਵੇਲੇ ਜਿੰਨੇ ਬੁੱਝ ਗਏ ਉਹ ਵੀ ਕਾਲੇ ਹੋ ਗਏ। ਉਸ ਵੇਲੇ ਦਾ ਹਾਲ ਜਿਹੜਾ ਸੀ ਕੀ ਸੀ ਵੀ ਮੱਸਿਆ ਨਾ ਆਉਂਦੀ ਤਾਂ ਚੰਗੀ ਸੀ। ਅਜਿਹੀ ਮੱਸਿਆ, ਜਿਸ ਮੱਸਿਆ ਵਾਲੇ ਦਿਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਮੁੱਖ ਜਿਹੜਾ ਸੀ ਉਹ ਛੁਪਾ ਲਿਆ। ਸੰਗਤਾਂ ਬੈਠੀਆਂ ਉਡੀਕਦੀਆਂ, ਬਾਬਾ ਜੀ ਦੇਹਰਾਦੂਨ ਤੋਂ ਆਏ ਆ, ਕੋਈ ਨਾ ਕੋਈ ਵਚਨ ਸੁਣਾਂਗੇ, ਦਰਸ਼ਨ ਕਰਾਂਗੇ। ਪਰ ਉਹ ਜਿਹੜੀ ਮੱਸਿਆ ਸੀ ਉਹ ਮੱਸਿਆ ਵਾਲੀ ਰਾਤ ਸੱਚਮੁੱਚੀ ਮੱਸਿਆ ਹੋ ਗਈ, ਕਾਲੀ ਹੋ ਗਈ। ਜਿਸ ਵੇਲੇ ਵੇਖਿਆ ਤੇ ਉਸ ਵੇਲੇ ਭਾਗਾਂ ਵਲੋਂ ਸਾਰੇ ਸੋਚਦੇ ਸਨ ਬਈ ਕਲਯੁਗ ਦੇ ਵਿੱਚ ਦੇਹਾਂ ਜਿਹੜੀਆਂ ਇਹਨਾਂ ਨੂੰ ਮੱਸਿਆ ਦੀ ਲੋੜ ਨਹੀਂ। ਮਹਾਂਪੁਰਸ਼ਾਂ ਦਾ ਜਾਣਾ, ਮਹਾਂਪੁਰਸ਼ਾਂ ਦਾ ਆਉਣਾ, ਇਹ ਤਾਂ ਹਮੇਸ਼ਾ ਬਖਸ਼ਿਸ਼ ਦੇ ਦਿਨ ਹੁੰਦੇ ਆ। ਅਮਾਵਸ ਬਖਸ਼ਿਸ਼ ਵਾਲੀ ਸੀ, ਪਰ ਇਸ ਬਖਸ਼ ਦੇ ਦਿਨ, ਇਸ ਅਮਾਵਸ ਦੇ ਦਿਨ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਪਾਣੀ ਦ੍ਰਿਪ ਦ੍ਰਿਪ ਚੋਂਦਾ ਸੀ। ਕਿਸੇ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਨਾਲ ਗੱਲ ਕਰਾਂ, ਮੈਂ ਕਿਸੇ ਨੂੰ ਇਹ ਆਖਾਂ ਵੀ ਮੱਸਿਆ ਭਾਗ ਵਾਲੀ ਹੈ। ਹਰ ਇੱਕ ਦਾ ਮਨ ਉਸ ਵੇਲੇ ਵੈਰਾਗ ਦੀ ਵੀ ਸੀ। ਜਿਸ ਵੇਲੇ ਪੁੱਛਿਆ ਰਤਨ ਸਿੰਘ ਨੂੰ ਅੱਜ ਦਿਨ ਕੀ ਹੈ, ਕਹਿਣ ਲੱਗਿਆ ਮੰਦ ਭਾਗਾ ਦਿਨ। ਦੁਨੀਆਂ ਪਾਣੀ ਮੱਸਿਆ ਉਹ ਹੈ ਜਿਸ ਮੱਸਿਆ ਵਾਲੀ ਰਾਤ ਦੇ ਵਿੱਚ
ਕੋੜੀਆਂ ਦੇ ਕੋੜ ਦੂਰ ਹੋਏ। ਭਾਗਾਂ ਬਲਿਓ ਉਸ ਦਿਨ ਸਾਡੇ ਕੋਲੋਂ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਦੀਦਾਰ ਮੁੱਕ ਗਏ। ਮਹੀਨੇ ਦਾ ਅੰਤ ਹੁੰਦਾ ਹੈ, ਤਾਰਿਆਂ ਦੇ ਹਿਸਾਬ ਦੇ ਨਾਲ ਮੰਨਿਆ ਜਾਂਦਾ ਹੈ ਵੀ ਮੱਸਿਆ ਦੇ ਮਹੀਨੇ ਦਾ ਅਖੀਰ ਆ ਗਿਆ। ਪਰ ਇਸ ਵੇਲੇ ਬਾਬਾ ਜੀ ਗਏ, ਉਸ ਵੇਲੇ ਸਮਝਿਆ ਵੀ ਸਾਡੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਅੱਜ ਨਜ਼ਰ ਨਹੀਂ ਆਉਂਦਾ, ਅੱਜ ਉਹਨਾਂ ਦੀ ਦੀਦਾਰ ਜਿਹੜੇ ਉਹਨਾਂ ਦਾ ਅਖੀਰ ਆ ਗਿਆ। ਕਿਸੇ ਦਾ ਮਨ ਨਹੀਂ ਸੀ ਕਰਦਾ ਵੀ ਮੈਂ ਮੱਸਿਆ ਨੂੰ ਯਾਦ ਕਰਾਂ, ਉਹੀ ਮੱਸਿਆ ਆਈ, ਉਹਦੇ ਵਿੱਚ 14 ਰਤਨ ਕੱਢੇ ਗਏ, ਉਹੀ ਮੱਸਿਆ ਆਈ, ਕੁਸ਼ਤੀਆਂ ਦੇ ਕੁਸ਼ਤ ਦੂਰ ਹੋ ਗਏ। ਪਰ ਇਸ ਵੇਲੇ ਬਾਬਾ ਜੀ ਦੇ ਸਮੇਂ ਇਹ ਮੱਸਿਆ ਆਈ ਭਾਦਰੋਂ ਦੀ, ਉਸ ਵੇਲੇ ਦੀਦਾਰ ਛੁੱਪ ਗਏ। ਉਸ ਵੇਲੇ ਭਾਗਾਂ ਵਾਲਿਓ ਮੁੱਖੜਾ ਤਾਂ ਉਸੇ ਤਰ੍ਹਾਂ ਸੀ, ਦਰਸ਼ਨ ਹੁੰਦੇ ਸਨ, ਪਰ ਉਹ ਜਿਹੜੇ ਬਚਨ ਕੰਨਾਂ ਦੇ ਵਿੱਚ ਪੈਂਦੇ ਸਨ, ਮਧੁਰ ਬਚਨ ਮਿੱਠੇ ਮਿੱਠੇ, ਉਹ ਮੁੱਕ ਗਏ। ਸਾਰਿਆਂ ਦਾ ਜੀ ਕਰਦਾ ਸੀ ਵੀ ਅੱਜ ਬਾਬਾ ਜੀ ਦੇ ਦੀਦਾਰ ਵੀ ਹੋ ਰਹੇ ਹੈ, ਭਾਗ ਵੀ ਬੇਸ਼ੱਕ ਕਿਸੇ ਦੇ ਬਣਦੇ ਹੋਣ ਭਾਵਨਾ ਵਾਲਿਆਂ ਦੇ, ਪਰ ਜੀ ਨਹੀਂ ਕਰਦਾ ਅੱਜ ਇਸ ਧਰਤੀ ਦੇ ਉੱਤੇ ਬੈਠ ਕੇ ਕੋਈ ਖੁਸ਼ੀ ਦੀ ਗੱਲ ਕਰੀਏ, ਕੋਈ ਇੱਕ ਦੂਜੇ ਨੂੰ ਇਸ ਗੱਲ ਕਰੀਏ ਵੀ ਨਿਰੰਕਾਰ ਨੇ ਆਹ ਦਿਨ ਜਿਹੜਾ ਬਖਸ਼ਿਆ, ਇਹ ਦਿਨ ਕਿਹੋ ਜਿਹਾ ਦਿਨ ਬਖਸ਼ਿਆ। ਜੀ ਨਹੀਂ ਸੀ ਕਰਦਾ ਵੀ ਇਸ ਦਿਨ ਦੇ ਉੱਤੇ ਕਿਸੇ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰੀਏ। ਸਾਰੀਆਂ ਗੱਲਾਂ ਮੁੱਕ ਗਈਆਂ, ਜਿੱਧਰ ਵੀ ਵੇਖਣਾ ਹਰ ਇੱਕ ਦਾ ਮੁੱਖ ਜਿਹੜਾ ਸੀ ਮਰਝਾਇਆ ਪਿਆ, ਨਾ ਕੋਈ ਸੇਵਕ ਜਿਹੜਾ ਸੀ ਸਿਰ ਝੁਕੇ, ਨਾ ਸੰਗਤ ਜਿਹੜੀ ਸੀ ਹਰ ਇੱਕ ਦਾ ਜੀ ਕਰੇ ਵੀ ਮੈਂ ਦੀਦਾਰ ਕਰਾਂ, ਮੈਂ ਦਰਸ਼ਨ ਕਰਾਂ। ਨਾਲ ਨਾਲ ਹਰ ਕੋਈ ਇਹ ਆਖੇ ਵੀ ਇੱਕ ਵਾਰੀ ਤਾਂ ਕਹਿ ਵੀ ਮੈਂ ਸੱਚਖੰਡ ਨੂੰ ਚੱਲਿਆ, ਜਾਂਦਿਆਂ ਜਾਂਦਾ ਇੱਕ ਵਾਰ ਤਾਂ ਕਹਿ ਜਾ ਵੀ ਮੈਂ ਚੱਲਿਆ ਜੀ, ਤੁਹਾਨੂੰ ਮੈਂ ਬਖਸ਼ਿਸ਼ ਦੇ ਚੱਲਿਆ। ਭਾਗਾਂ ਵਾਲਿਓ ਬਖਸ਼ਿਸ਼ ਤਾਂ ਬੇਅੰਤ ਦੇ ਕੇ ਗਏ, ਅੱਜ ਵੀ ਉਹੀ ਮੱਸਿਆ ਹੈ ਜਿਸ ਮੱਸਿਆ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਆਏ ਹਾਂ। ਪਰ ਮਨ ਜਿਸ ਵੇਲੇ ਮੁਰਝਾ ਜਾਂਦਾ, ਉਸ ਵੇਲੇ ਜੀ ਨਹੀਂ ਕਰਦਾ ਵੀ ਮੈਂ ਕਿਸੇ ਦੇ ਨਾਲ ਦੁੱਖ ਭੋਲਾਂ। ਭਾਗਾਂ ਵਾਲਿਓ ਉਹੀ ਅਸਥਾਨ, ਉਹੀ ਪਲਮ ਜਿਸ ਦੇ ਉੱਤੇ ਬਾਬਾ ਜੀ ਬਿਰਾਜਮਾਨ ਸਨ, ਭਾਗਾਂ ਵਾਲਿਓ ਉਹੀ ਉਸ ਵੇਲੇ ਦੀਪਕ ਜਗਦੇ ਸਨ, ਉਹੀ ਗੈਸ ਜਗਦੇ ਸਨ, ਭਾਗਾਂ ਵਾਲਿਓ ਉਹੀ ਸਿੱਖ ਸੰਗਤਾਂ। ਪਰ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਜਿਹੜੀ ਚਿਹਰੇ ਸਨ, ਉਹਨਾਂ ਦੀ ਖੁਸ਼ੀ ਨਹੀਂ ਸੀ। ਜੀ ਕਰਦਾ ਸੀ ਉਸ ਸਮੇਂ ਵੀ ਬਾਬਾ ਜੀ ਦੇ ਦਰਸ਼ਨ ਕਰੀਏ। ਸਾਰੀਆਂ ਸੰਗਤਾਂ ਦਾ ਜੀ ਕਰਦਾ ਸੀ, ਪਰ ਰਾਤ ਨੂੰ ਇੰਨਾ ਇਕੱਠ, ਪਤਾ ਨਹੀਂ ਕਿਸ ਨੇ ਸੁਨੇਹੇ ਦਿੱਤੇ, ਕਿਸ ਨੇ ਬਾਬਾ ਜੀ ਦੇ ਬਾਰੇ ਜਾ ਕੇ ਦੱਸਿਆ ਵੀ ਉਹ ਤਾਂ ਸੱਚਖੰਡ ਚਲੇ ਗਏ ਹੈ। ਭਾਗਾਂ ਵਾਲਿਓ ਕੁਦਰਤ ਵੀ ਰੋਵੇ, ਉਸ ਵੇਲੇ ਹਵਾ ਜਿਹੜੀ ਸੀ ਉਸ ਦੇ ਵਿੱਚ ਵੀ ਸੱਤ ਨਾ ਰਿਹਾ, ਇੰਨੀ ਗਰਮੀ ਪਵੇ ਵੀ ਹਵਾ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਪੁਰਸ਼ ਨੂੰ ਸਪਰਸ਼ ਕਰਾਂ। ਅੰਮ੍ਰਿਤ ਵੇਲੇ ਇਸ ਵੇਲੇ ਦੀਦਾਰ ਹੋਏ, ਭਾਗਾਂ ਵਾਲਿਓ ਹਰ ਇੱਕ ਦਾ ਜੀ ਸੀ ਬਈ ਆਹ ਜਿਹੜਾ ਸਮਾਂ ਸੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ, ਕੀ ਲੈਣਾ ਸੀ ਇਸ ਮੱਸਿਆ ਦੇ ਕੋਲੋਂ। ਨਿਰੰਕਾਰ ਦੀ ਨੀਤ, ਨਿਰੰਕਾਰ ਦੀ ਰੀਤ, ਨਿਰੰਕਾਰ ਨੂੰ ਜੋ ਪਾਉਂਦਾ ਉਸ ਨੂੰ ਕੌਣ ਰੋਕੇ।
ਭਾਗਾਂ ਭਲਿਓ ਜਿੱਧਰ ਵੀ ਵੇਖੋ ਨੇਤਰਾਂ ਦੇ ਵਿੱਚ ਹਿੰਜਾਂ ਹੀ ਹਿੰਜਾਂ, ਨੇਤਰਾਂ ਦੇ ਵਿੱਚ ਆਂਸੂ ਆਂਸੂ। ਕੋਈ ਵੀ ਨੇਤਰ ਅਜਿਹਾ ਨਹੀਂ ਸੀ ਜਿਸ ਨੇਤਰ ਨੂੰ ਵੇਖੀਏ ਵੀ ਕੋਈ ਤਾਂ ਸੁੱਕਾ ਹੋਵੇ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਭਾਈ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਹਾਟਾ ਹਾਟ ਬਕਾਏ। ਮੂੰਹ ਦੇ ਵਿੱਚੋਂ ਸ਼ਬਦ ਤਾਂ ਨਿਕਲਿਆ ਪਰ ਉਸੇ ਵੇਲੇ ਅੱਖਾਂ ਜਿਹੜੀਆਂ ਸਨ ਉੱਪਰ ਆਈਆਂ, ਨੇਤਰਾਂ ਤੋਂ ਜਲ ਡੁੱਲ ਡੁੱਲ ਕੇ ਪਵੇ। ਕਹਿਣ ਵੀ ਲਿਖਿਆ ਵੀ ਭਗਤਾਂ ਦਾ, ਬਾਣੀ ਵੀ ਭਗਤਾਂ ਦੀ ਹੈ, ਪਰ ਇਸ ਗੱਲ ਨੂੰ ਜਰਨਾ ਇੰਨਾ ਔਖਾ। ਅਸਮਾਨ ਡਿੱਗ ਪਏ, ਸੌ ਵਾਰੀ ਡਿੱਗ ਪਏ ਉਸ ਦੇ ਥੱਲੇ, ਕੋਈ ਵੀ ਸਮਝਦੇ ਆ ਵੀ ਦੁੱਖ ਨਹੀਂ। ਦੁਨੀਆਂ ਤੋਂ ਸਮੇਤ ਜਿਹੜਾ ਉਹ ਡਿੱਗ ਪਵੇ, ਸਾਰੀ ਧਰਤੀ ਜਿਹੜੀ ਹੈ ਉਹ ਗਰਕ ਹੋ ਜੇ, ਸਮਝਦੇ ਆ ਵੀ ਕੋਈ ਵੀ ਦੁੱਖ ਨਹੀਂ। ਪਰ ਮੈਂ ਕੀ ਆਖਾਂ ਅੱਜ, ਕੀ ਇਹ ਮੱਸਿਆ ਭਾਗ ਵਾਲੀ ਹੈ ਜਾਂ ਭਾਗ ਗੁਆ ਕੇ ਗਈ, ਬਖਸ਼ਿਸ਼ ਦੇਣ ਵਾਲੀ ਹੈ ਜਾਂ ਬਖਸ਼ਿਸ਼ ਲੈ ਕੇ ਚਲੀ ਗਈ, ਸਮਝ ਨਹੀਂ ਆਉਂਦੀ। ਭਾਗਾਂ ਵਾਲਿਓ ਜਿੱਧਰ ਵੀ ਕੋਈ ਬੈਠਾ ਸੀ, ਹਰ ਇੱਕ ਦਾ ਮਨ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਸਨ, ਬਾਈ ਰੋਹੋ ਨਾ। ਪਰ ਉਹ ਜਿਹੜੀਆਂ ਪਿਆਰ ਦੀਆਂ ਭੁੱਬਾਂ ਸਨ, ਉਹਨਾਂ ਨੂੰ ਕੌਣ ਰੋਕੇ, ਉਹਨਾਂ ਨੂੰ ਕੌਣ ਟੋਕੇ ਵੀ ਤੁਸੀਂ ਨਾ ਰੋਵੋ। ਭਾਗਾਂ ਵਾਲੇ ਉਹ ਹਰ ਇੱਕ ਦਾ ਜੀ ਕਰਦਾ ਸੀ ਵੀ ਹੋਰ ਤਾਂ ਕਿਸੇ ਦੇ ਨਾਲ ਦੁੱਖ ਨਾ ਸੁੱਖ ਦੀ ਗੱਲ ਹੈ, ਚਲੋ ਮਨ ਦੇ ਨਾਲ ਮੰਝ, ਮਨ ਦੇ ਨਾਲ ਝਗੜਾ, ਮਨ ਦੇ ਨਾਲ ਸਤਿ ਕਰੀਏ। ਗੁਰਮੁਖ ਜਨੋ, ਉਹ ਦਿਨ ਜਿਹੜਾ ਸੀ, ਉਸ ਦਿਨ ਦੇ ਵਿੱਚ ਕਿਸੇ ਦਾ ਮਨ ਜਿਹੜਾ ਸੀ ਧੀਰਜ ਦੇ ਵਿੱਚ ਨਜ਼ਰ ਨਹੀਂ ਸੀ ਆਉਂਦਾ। ਜਿਸ ਵੇਲੇ ਮੱਸਿਆ ਆਈ, ਬੜੇ ਸਮੇਂ ਤੋਂ ਬਾਅਦ ਅੱਜ ਉਹ ਮੱਸਿਆ ਯਾਦ ਆਈ। ਅੱਜ ਵੀ ਮੱਸਿਆ, ਉਹ ਦਿਨ ਵੀ ਮੱਸਿਆ ਸੀ ਜਿਸ ਦਿਨ ਮੇਰਾ ਸਿਰ ਦਾ ਸਾਈਂ, ਜਿਸ ਦਿਨ ਸਾਡਾ ਰਾਕਾ ਜਿਹੜਾ ਸੀਸਾ ਨਿਕਲਣ ਨੂੰ ਤੁਰ ਚੱਲਿਆ। ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ, ਉਹੀ ਮੱਸਿਆ ਯਾਦ ਆਉਂਦੀ ਹੈ, ਉਹੀ ਸਮਾਂ ਯਾਦ ਆਉਂਦਾ ਹੈ, ਉਹੀ ਅੱਖਾਂ ਦੇ ਵਿੱਚ ਰੋਣ ਹੈ, ਉਹੀ ਅੱਖਾਂ ਦੇ ਵਿੱਚ ਪਿਆਰ ਹੈ। ਜਿਸ ਵੇਲੇ ਸਾਹਮਣੇ ਨਜ਼ਰ ਆਉਂਦਾ ਵਾਹਵਾ ਜੀ ਦਾ ਆਸਣ, ਬਾਰਾਂ ਦਰੀ ਦੇ ਉਰਲੇ ਪਾਸੇ, ਸੱਚਖੰਡ ਦੇ ਅਗਲੇ ਪਾਸੇ, ਜਿਸ ਵੇਲੇ ਦਰਸ਼ਨ ਹੁੰਦੇ ਆ, ਉਹ ਸਮਾਂ ਵੇਖਿਆ ਹੋਇਆ, ਮਨ ਦੇ ਵਿੱਚ ਵਸਿਆ ਹੋਇਆ। ਵਾਹਵਾ ਜੀ ਦਾ ਆਸਣ, ਭਾਗਾਂ ਵਾਲੇ ਉਹ ਬਰਫ ਚਾਰ ਛਪੇਰੇ, ਬਰਫ ਦੇ ਨਾਲ ਨਾਲ ਭਾਵੇਂ ਠੰਡਕ ਸੀ, ਭਾਵੇਂ ਉਹ ਬਰਫ ਨੂੰ ਨਜ਼ਰ ਕਰੀਏ ਤੇ ਲੋਕ ਵੀ ਆਖਦੇ ਸਨ ਵੀ ਚੰਗੀ ਹੈ, ਪਰ ਮਨ ਇਹ ਕਰਦਾ ਸੀ ਵੀ ਸਰੀਰ ਦੇ ਨਾਲ ਲੱਗਿਆ ਹੋਇਆ ਜਲ ਹੈ, ਧਰਤੀ ਦੇ ਉੱਤੇ ਨਾ ਡਿੱਗੇ, ਮੇਰੇ ਲੱਭਾਂ ਦੇ ਉੱਤੇ ਡਿੱਗੇ, ਮੇਰੇ ਮੂੰਹ ਦੇ ਵਿੱਚ ਹੀ ਇਹ ਜਲ ਪਵੇ ਚੰਗਾ। ਖਬਰੇ ਕਿੰਨੀਆਂ ਕੁ ਕੁੱਟਾਂ ਜਿਹੜੀਆਂ ਸਨ ਉਹ ਦਾਸ ਨੇ ਵੀ ਉਸ ਵੇਲੇ ਭਰੀਆਂ ਹੋਣਗੀਆਂ। ਬਰਫ ਦਾ ਪਾਣੀ ਭਾਵੇਂ ਕਿੰਨਾ ਹੀ ਠੰਡਾ ਸੀ, ਪਰ ਜਿਸ ਵੇਲੇ ਮੂੰਹ ਨੂੰ ਲੱਗਣਾ, ਉਸ ਵੇਲੇ ਉਹ ਵੀ ਐਂ ਲੱਗਣਾ ਵੀ ਤੱਤਾ ਲੋਹ ਵਰਗਾ। ਪਰ ਕੀਤਾ ਕੀ ਜਾਵੇ, ਮਾਲਕ ਦਾ ਹੁਕਮ ਹੈ, ਮਾਲਕ ਦੀ ਰਜ਼ਾ ਹੈ। ਜੇਕਰ ਨਿਰੰਕਾਰ ਦਾ ਹੁਕਮ ਆਇਆ ਤੇ ਬਾਬਾ ਜੀ ਨੇ ਉਸ ਵੇਲੇ ਕਿਹੜਾ ਕਹਿਣਾ ਸੀ ਵੀ ਮੈਂ ਅਜੇ ਠਹਿਰ ਕੇ ਆਉਣਾ ਹੈ। ਕਲਯੁਗ ਸੀ, ਕਲਯੁਗ ਦੀਆਂ ਵਾਗਾਂ
ਭਾਗਾਂ ਬਲਿਓ ਜਿਸ ਵੇਲੇ ਦੇਖਦੇ ਸੀ ਕਲ ਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਭਾਵੇਂ ਉਸ ਰਥ ਦੇ ਵਿੱਚ ਬੈਠ ਕੇ ਕਲ ਯੁਗ ਜਿਹੜਾ ਸੀ ਚਾਰ ਛਪੇਰੇ ਉਸ ਅਸਥਾਨ ਦੀ ਟੁਰਿਆ ਫਿਰਦਾ ਸੀ, ਪਰ ਕੀ ਮਜਾਲ ਉਸ ਸਮੇਂ ਦੇ ਵਿੱਚ ਕੋੜ ਦਾ ਇੱਕ ਵੀ ਉਸ ਜਗ੍ਹਾ ਦੇ ਵਿੱਚ ਸਵਾਸ ਕਿਸੇ ਦੇ ਮਨ ਦੇ ਵਿੱਚੋਂ ਨਿਕਲਦਾ ਹੋਵੇ। ਨਾ ਕੂੜ ਸੀ ਨਾ ਕੂੜ ਦਾ ਪਸਾਰਾ ਸੀ, ਐਂ ਲੱਗਦਾ ਸੀ ਵੀ ਜਿਵੇਂ ਬਾਬਾ ਜੀ ਬੈਠੇ ਆਪਣੇ ਆਸਣ ਦੇ ਉੱਤੇ ਬੈਠੇ ਦੀਦਾਰ ਦੇ ਰਹੇ ਆ, ਬਖਸ਼ਾਂ ਵੀ ਬਖਸ਼ ਰਹੇ ਆ, ਪਰ ਐਂ ਲੱਗਦਾ ਸੀ ਵੀ ਉਹਨਾਂ ਦੇ ਇਸ਼ਾਰੇ ਉਹਨਾਂ ਦੀਆਂ ਨਜ਼ਰਾਂ ਉਹਨਾਂ ਦਾ ਮੁੱਖ ਜਿਹੜਾ ਹੈ ਖਬਰੇ ਕਿਸੇ ਵੇਲੇ ਖੁੱਲ੍ਹੇ ਅਤੇ ਉਸ ਵੇਲੇ ਹੋਰ ਵੀ ਬਚਨ ਕੰਨਾਂ ਦੇ ਵਿੱਚ ਪੈਣ। ਉਸ ਸਮੇਂ ਨੂੰ ਜਿਸ ਵੇਲੇ ਜਿਸ ਨੇ ਵੇਖਿਆ ਉਸ ਨੂੰ ਯਾਦ ਆਉਂਦਾ ਹੈ, ਐਂ ਲੱਗਦਾ ਵੀ ਜਿਉਂਦੇ ਤਾਂ ਹੈ ਪਰ ਸਵਾਸ ਨਹੀਂ ਨਿਕਲਦਾ। ਮਨ ਦੇ ਵਿੱਚ ਪਿਆਰ ਤਾਂ ਹੈ ਪਰ ਫੋੜ ਕੇ ਕਿਹਨੂੰ ਦੱਸਾਂ, ਅੰਦਰ ਜਿਹੜਾ ਉਹ ਰਿੱਝੀ ਤੁਰਿਆ ਜਾਂਦਾ ਹੈ, ਅੰਦਰ ਸ਼ਾਂਤ ਨਹੀਂ, ਅੰਦਰ ਆਪਣੀ ਛਾਤੀ ਮਾਰ ਕੇ ਵੇਖਦਾ ਅਤੇ ਉਸ ਵੇਲੇ ਐਂ ਲੱਗਦਾ ਸੀ ਵੀ ਮੈਂ ਵੀ ਨਾਲ ਹੀ ਟੁਰ ਜਾਵਾਂ। ਏਡੀਆਂ ਬਖਸ਼ਾਂ ਦੇਣ ਵਾਲਾ ਕਲਯੁਗ ਦੇ ਵਿੱਚ, ਕਲਯੁਗ ਦੁਰਦ ਦੂਰ ਕਰਵੇ ਕੋ, ਭਾਗਾਂ ਬਲਿਓ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ, ਅੱਜ ਦੇ ਦਿਨ ਚਲੇ ਗਏ। ਧਰਤੀ ਉਹੀ ਹੈ ਪਰ ਭਾਗ ਨਜ਼ਰ ਨਹੀਂ ਆਉਂਦਾ, ਪੁਰਸ਼ ਉਹੀ ਸਨ ਪਰ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਭਾਗਾਂ ਵਾਲਿਓ ਉਸ ਸਮੇਂ ਨੂੰ ਜਿਸ ਵੇਲੇ ਯਾਦ ਕਰਦੇ ਹਾਂ, ਜਿੰਨੀ ਕੁ ਉਸ ਵੇਲੇ ਦੀ ਸੰਗਤ ਹੈ ਸਾਰੀ ਸੰਗਤ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਭਾਗਾਂ ਵਾਲਿਓ ਪਰ ਉਸ ਵੇਲੇ ਜਿਗਰਾ ਸੀ, ਕੁਦਰਤ ਜਿਸ ਕੁਦਰਤ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਤੂੰ ਚੱਲਿਆ ਮੈਂ ਵੀ ਤੇਰੇ ਨਾਲ ਜਾਣਾ। ਕਿਸੇ ਵੇਲੇ ਧੁੱਪ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਥੋੜ੍ਹਾ ਜਿਹਾ ਬਦਲ ਕਰਦਿਆਂ, ਉਹਦਾ ਵੀ ਮਨ ਇੰਨਾ ਅਸ਼ਾਂਤ ਸੀ ਜ਼ਰਾ ਜ਼ਰਾ ਜਿਹੜਾ ਸੀ ਉਹ ਤਪਿਆ ਪਿਆ। ਦਰਖਤਾਂ ਦੀਆਂ ਛਾਵਾਂ ਐਂ ਲੱਗਦੀਆਂ ਸਨ ਜਿਵੇਂ ਖਾਣ ਨੂੰ ਆਉਂਦੀਆਂ ਤੱਤੀਆਂ ਲੋਹਾਂ, ਤੱਤੀਆਂ ਭਾਗਾਂ ਬਲਿਓ ਉਸ ਵੇਲੇ ਦੀਆਂ ਹਵਾਵਾਂ, ਚੰਦਰਮਾ ਉਸ ਵੇਲੇ ਜੇਕਰ ਚੜ੍ਹੇ ਤੇ ਉਸ ਵੇਲੇ ਐਂ ਲੱਗਣਾ ਸੀ ਵੀ ਇਹ ਵੀ ਠੰਡਾ ਨਹੀਂ। ਭਾਗਾਂ ਬਲਿਓ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਉਸ ਦਿਨ ਵੀ ਬਿਰਾਜਮਾਨ, ਅਗਲੇ ਦਿਨ ਵੀ ਬਿਰਾਜਮਾਨ, ਉਸ ਤੋਂ ਅਗਲੇ ਦਿਨ ਜਿਸ ਵੇਲੇ ਜਾਣ ਦਾ ਸਮਾਂ ਬਣਿਆ ਤੇ ਉਸ ਵੇਲੇ ਤੱਕ ਦਾ ਨਜ਼ਾਰਾ ਅੱਖਾਂ ਦੀ ਅੱਗੇ ਤੁਰਿਆ ਆਉਂਦਾ ਹੈ। ਅੱਜ ਜੀ ਕਰਦਾ ਵੀ ਅਮਾਵਸ ਤਾਂ ਹੈ, ਭਾਵੇਂ ਰੱਬ ਨੇ ਬਖਸ਼ਿਸ਼ ਦਾ ਦਿਨ ਬਣਾਇਆ ਪਰ ਮੇਰੇ ਪਾਣੀ ਉਹ ਦਿਨ ਜਿਹੜਾ ਹੈ ਐਂ ਲੱਗਦਾ ਵੀ ਨਾ ਹੀ ਚੜ੍ਹਦਾ ਤਾਂ ਚੰਗਾ ਸੀ, ਪਰ ਅੱਜ ਦਾ ਦਿਨ ਜਿਸ ਵੇਲੇ ਉਸਤਤ ਹੋ ਰਹੀ ਹੈ ਪਰਮੇਸ਼ਰ ਦੀ ਗੁਰਬਾਣੀ ਗੁਰੂ ਦੀ ਗਾਇਨ ਹੋ ਰਹੀ ਹੈ, ਸ਼੍ਰੀ ਅਖੰਡ ਪਾਠਾਂ ਦਾ ਪਾਠ ਹੋ ਰਿਹਾ ਹੈ, ਫਿਰ ਜੀ ਕਰਦਾ ਵੀ ਤੇਰਾ ਸ਼ੁਕਰ ਹੈ ਆਹ ਜਿਹੜੀ ਬਖਸ਼ਿਸ਼ ਦੇ ਕੇ ਚੱਲਿਆ ਗਿਆ ਅੱਜ ਤੇਰੇ ਇਸ ਬਖਸ਼ਿਸ਼ ਦੇ ਸਦਕੇ ਤਾਂ ਜੋ ਰਹੇ ਹਾਂ। ਤੈਨੂੰ ਯਾਦ ਕਰਦੇ ਹਾਂ ਕਿਸੇ ਬਹਾਨੇ ਕਰੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੀ ਅਖੰਡ ਪਾਠ ਹੈ, ਕਿੰਨੇ ਕੁ ਪਰਿਵਾਰ ਦੇ ਇੱਥੋਂ ਬਖਸ਼ਾਂ ਲੈਣ ਦੀ ਖਾਤਰ ਕਰਵਾ ਰਹੇ ਹੈ, ਕਿੰਨਿਆਂ ਕੁ ਦਾ ਮਨ ਬਣਿਆ ਪਿਆ, ਕਿੰਨੀ ਕੁ ਤੇਰੀ ਬਾਣੀ ਜਿਹੜੀ ਹੈ ਉਸ ਨੂੰ ਪੜ੍ਹ ਪੜ੍ਹ ਕੇ ਬਖਸ਼ਾਂ ਲੈ ਰਹੇ ਹੈ।
ਚੱਲ ਜੇ ਤੂੰ ਇਹਨਾਂ ਗੱਲਾਂ ਦੇ ਵਿੱਚ ਰਾਜ਼ੀ ਆ, ਜੀ ਸਦਕੇ ਰਾਜ਼ੀ ਰਹੋ। ਜਿੰਨੇ ਵੀ ਪਰਿਵਾਰ ਆਏ ਆ ਸਾਰਿਆਂ ਨੂੰ ਬਖਸ਼ਾਂ ਦੇ। ਜੇ ਕੋਈ ਸੁਣਦਾ ਤੈਨੂੰ ਯਾਦ ਕਰਦਾ ਉਸ ਨੂੰ ਵੀ ਬਖਸ਼ ਦੇ, ਜਿਹੜੇ ਬਹਾਨੇ ਤੇਰਾ ਜੀ ਕਰਦਾ ਉਸੇ ਬਹਾਨੇ ਬਖਸ਼ ਦੇ। ਪਾਗਮ ਰਿਓ ਅੱਜ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਪਿਆਰ ਦੀਆਂ ਬਖਸ਼ਾਂ ਲੈਣ ਆਏ ਹਾਂ। ਉਹੀ ਅਮਾਵਸ ਹੈ, ਮਨ ਝੁਰਦਾ, ਮਨ ਜਿਹੜਾ ਉਸ ਮਾਵਸਿਆਂ ਨੂੰ ਯਾਦ ਕਰਕੇ ਖਲੋਂਦਾ ਨਹੀਂ। ਪਰ ਜਿਵੇਂ ਤੇਰੀ ਰਜ਼ਾ, ਜਿਵੇਂ ਤੇਰੀ ਮਰਜ਼ੀ ਹੈ, ਜਿਵੇਂ ਤੂੰ ਬਖਸ਼ਿਸ਼ ਦੇਣੀ ਹੈ ਤਿਵੇਂ ਦੇ। ਜਿੰਨੇ ਵੀ ਆਏ ਹੈ ਕੋਈ ਵੀ ਖਾਲੀ ਨਾ ਜਾਵੇ। ਜਿਹੜੇ ਬਹਾਨੇ ਤੂੰ ਆਪਣੀ ਗੱਲ ਹੋਣਾ ਉਸੇ ਬਹਾਨੇ ਲਾ, ਜਿਹੜੇ ਬਹਾਨੇ ਤੈਂ ਆਪਣਿਆਂ ਨੂੰ ਆਪ ਤੇ ਬਣਾਉਣਾ ਉਸੇ ਬਹਾਨੇ ਬਣਾ। ਤੂੰ ਆਪਣੀ ਰਜ਼ਾ ਦੇ ਵਿੱਚ ਰੱਖ, ਆਪਣੇ ਪਿਆਰ ਦੇ ਵਿੱਚ ਰੱਖ, ਆਪਣੀਆਂ ਬਖਸ਼ਿਸ਼ਾਂ ਦੇਣ ਵਾਸਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ। ਇਹ ਬਖਸ਼ਿਸ਼ ਦੇ ਮਿਹਰ ਕਰ ਸਾਡੇ ਉੱਤੇ। ਜਿਹੜਾ ਕਹਿਰ ਦਾ ਵਰਤਾਰਾ ਕਲਯੁਗ ਦਾ ਉਸ ਨੂੰ ਸਾਨੂੰ ਬਖਸ਼ੀ ਰੱਖ। ਜਿਹੜੀ ਰਜ਼ਾ ਦੇ ਵਿੱਚ ਰੱਖਣਾ ਉਸੇ ਰਜ਼ਾ ਦੇ ਵਿੱਚ ਰੱਖ। ਸ਼ੁਕਰ ਆ ਤੇਰਾ, ਤੇਰੀ ਯਾਦ ਕਰ ਕਰਕੇ, ਤੇਰੀਆਂ ਬਖਸ਼ੀਆਂ ਮਨਾ ਕੇ ਆਪਣੇ ਮਨ ਨੂੰ ਹੋੜਾ ਦਿੰਦੇ ਹਾਂ, ਆਪਣੇ ਮਨ ਨੂੰ ਕੜਿਆਉਂਦੇ ਹਾਂ। ਜੀ ਕਰਦਾ ਵੀ ਤੇਰੀ ਯਾਦ ਦੇ ਵਿੱਚ ਇਸੇ ਤਰ੍ਹਾਂ ਹੀ ਬੈਠੇ ਰਹੀਏ। ਸ਼ੁਕਰ ਹੈ ਤੇਰਾ, ਤੇਰੀ ਦਰਗਾਹ ਦਾ ਸ਼ੁਕਰ ਹੈ, ਤੇਰੀ ਬਖਸ਼ਿਸ਼ ਦਾ ਸ਼ੁਕਰ ਹੈ। ਤੂੰ ਸਾਰਿਆਂ ਨੂੰ ਆਪਣੀ ਬਣਾਈ ਰੱਖ, ਸਾਰਿਆਂ ਨੂੰ ਆਪਣੀ ਚਰਨ ਕਮਲਾਂ ਦੇ ਨਾਲ ਲਾਈ ਰੱਖ, ਇਹ ਸਾਨੂੰ ਬਖਸ਼ਿਸ਼ ਦੇ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਇੱਕ ਤਾਂ ਸੰਸਾਰ ਦੇ ਵਿੱਚ ਆਉਂਦੇ ਹੈ, ਜਨਮ ਲੈ ਕੇ ਚਲੇ ਜਾਂਦੇ ਹੈ, ਜਿਸ ਵੇਲੇ ਮੌਤ ਹੁੰਦੀ ਹੈ ਉਸ ਤੋਂ ਬਾਅਦ ਧਰਮਰਾਜ ਦੀ ਪੁਰੀ ਦੇ ਵਿੱਚ ਜਾਣਾ ਪੈਂਦਾ ਹੈ। ਲੇਖਾ ਹੁੰਦਾ, ਲੇਖੇ ਦੇ ਵਿੱਚ ਜੇ ਕਿਸੇ ਦਾ ਕੋਈ ਜਾਮਨ ਹੋਵੇ ਤਾਂ ਸੌਖਾ, ਜੇ ਜਾਮਨ ਨਾ ਹੋਵੇ ਤਾਂ ਸੌਖਾ ਨਹੀਂ। ਜਿਨ੍ਹਾਂ ਦੇ ਜਾਮਨ, ਜਿਨ੍ਹਾਂ ਦੇ ਜਾਮਨ ਮਹਾਂਪੁਰਸ਼ ਹੈ, ਉਹਨਾਂ ਨੂੰ ਬਖਸ਼ਿਸ਼ ਮਿਲੀ ਵੀ ਹੈ, ਉਹਨਾਂ ਦੇ ਸਦਕਾ ਸਾਡੇ ਵੀ ਭਾਗ ਬਣਦੇ ਆ, ਸਾਨੂੰ ਵੀ ਦਾਤਾਂ ਮਿਲਦੀਆਂ, ਸਾਡੇ ਉੱਤੇ ਵੀ ਕਿਰਪਾ ਹੁੰਦੀ ਹੈ। ਸਭ ਰਸ ਤੇ ਸਕੇਰੀ ਦਾ ਹੈ ਭਾਗਾਂ ਵਾਲੇ, ਉਹ ਜਿੰਨੇ ਵੀ ਸੰਸਾਰ ਦੇ ਰਸ ਹੈ ਸਾਰੇ ਹਿਰਦੇ ਦੇ ਵਿੱਚ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਿਨ ਹਰ ਵਸਿਆ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ, ਉਹਨਾਂ ਦੇ ਅੰਦਰ ਸਾਰੀ ਰਸ ਹੈ, ਉਹਨਾਂ ਦੇ ਪਰਮੇਸ਼ਰ ਦਾ ਪਿਆਰ ਹੈ। ਦੁਨੀਆਂ ਭਾਵੇਂ ਅਸੀਂ ਸਾਰੇ ਤੁਰੇ ਫਿਰਦੇ ਹਾਂ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ, ਪਰ ਜਿਹਦਾ ਜਾਮਨ ਕੋਈ ਮਹਾਂਪੁਰਸ਼ ਹੈ ਉਸ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਉਸ ਨੇ ਗੁਰੂ ਨਾਨਕ ਦੇ ਨਾਲ ਮਿਲਾਉਣਾ, ਜਿਹੜਾ ਗੁਰੂ ਨਾਨਕ ਦੇ ਨਾਲ ਮਿਲਾਉਣ ਵਾਲਾ ਉਹਦੀ ਸੰਗਤ ਪਲੀ ਹੈ। ਇਹੋ ਜਿਹੇ ਕੋਈ ਮਿਲ ਜਾਣ, ਉਹਨਾਂ ਦੇ ਦਰਸ਼ਨ ਹੋਣ, ਉਹਨਾਂ ਦਾ ਪਿਆਰ ਸਾਨੂੰ ਮਿਲਿਆ ਰਵੇ ਤੇ ਚੰਗਾ ਹੀ ਚੰਗਾ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਬਾਬਾ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਦੇ ਮੁੱਖ ਸਦਾ ਸਦੀਵ ਉਜਲੇ ਹੁੰਦੇ ਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੁੰਦਾ ਹੈ। ਭਾਗ ਮਜੋ ਸੰਸਾਰ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ। ਅੱਜ ਆਪਾਂ ਇਸੇ ਕਰਕੇ ਇੱਥੇ ਆਏ ਹਾਂ, ਬਾਬਾ ਜੀ ਦੇ ਹਿਰਦੇ ਦੇ ਵਿੱਚ ਨਾਮ ਸੀ, ਉਸ ਨਾਮ ਦੀ ਰੰਗਣਾ ਦੇ ਵਿੱਚ ਅਸੀਂ ਰੰਗਣ ਵਾਸਤੇ ਆਏ ਹਾਂ। ਕਿੱਡੀ ਵੱਡੀ ਬਖਸ਼ਿਸ਼ ਹੈ, ਦੁਨੀਆ ਸਾਰੀ ਵੇਖਣ ਆਉਂਦੀ ਹੈ, ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੋਵੇ। ਭਾਗ ਅੰਬਰਿਓ ਅੱਜ ਭਾਗ, ਅੱਜ ਦਰਸ਼ਨ ਕਿਸ ਵਾਸਤੇ ਸੰਗਤ ਕਰਨ ਆਈ ਹੈ, ਅੱਜ ਬਖਸ਼ਿਸ਼ ਦਾ ਦਿਨ ਵੀ ਹੈ। ਅੱਜ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜਿਨ੍ਹਾਂ ਨੇ ਆਪ ਸਾਰੇ ਸਾਡੀਆਂ ਜਿੰਨੇ ਵੀ ਅਸੀਂ ਸਿੱਖ ਸੰਗਤਾਂ ਸਾਡੀ ਵਾਂਹ ਫੜੀ, ਕਲਯੁੱਗ ਦੇ ਵਿੱਚ ਜਾਮਨ ਬਣੇ,

ਪਰਮੇਸ਼ਰ ਦਾ ਨਾਮ ਜਪੀਏ ਸਾਰੇ ਭੈ ਮਨ ਦੇ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੇ ਪਰਮੇਸ਼ਰ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਲੈਣੀ ਸੀ, ਉਹਨਾਂ ਤੋਂ ਬਖਸ਼ਿਸ਼ ਲੈਣੀ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਵਸਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਪੁਰਸ਼ਾਂ ਦਾ ਜਿਨ ਨਿਰਭਉ ਨਾਮ ਧਿਆਇਆ, ਪਰਮੇਸ਼ਰ ਦਾ ਨਾਮ ਜਿਵੇਂ ਬਾਬਾ ਜੀ ਨੇ ਕਿਰਪਾ ਕੀਤੀ, ਆਪ ਜਪਿਆ, ਸੰਸਾਰ ਨੂੰ ਜਪਾਇਆ, ਆਪ ਧਿਆਉਂਦੇ ਸਨ, ਸਾਨੂੰ ਉਸ ਪਾਸੇ ਜੋੜ ਦਿੱਤਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਿੰਨ ਕੋ ਪਉ ਕੋਈ ਨਾ ਹੈ। ਅੱਜ ਆਪਾਂ ਤਾਂਹੀਓ ਹੀ ਨਿਡਰ ਹੋਏ ਵੀ ਹਾਂ, ਸਾਡੇ ਸਿਰ ਦਾ ਸਾਈ ਹੈ, ਸਾਡਾ ਰਾਖਾ, ਉਹਦੀਆਂ ਨਜ਼ਰਾਂ ਸਾਡੇ ਉੱਤੇ ਹੈ। ਗੁਰੂ ਨਾਨਕ ਨੂੰ ਮਿਲਾਉਣ ਵਾਲਾ ਮੇਰਾ ਮਾਲਕ ਧੰਨ ਬਾਬਾ ਨੰਦ ਸਿੰਘ ਜੀ, ਅੱਜ ਅਸੀਂ ਉਹਨਾਂ ਦੇ ਸਦਕੇ ਸੁੱਖ ਮਾਣ ਰਹੇ ਹਾਂ। ਸਾਨੂੰ ਡਰ ਕੋਈ ਨਹੀਂ, ਨਾ ਇਸ ਸੰਸਾਰ ਦੇ ਵਿੱਚ ਕੋਈ ਵੀ ਵਿਆਧੀ ਆਪਾਦੀ ਉਸ ਦਾ ਡਰ ਨਹੀਂ, ਨਾ ਆਦਿ ਦਾ ਡਰ ਹੈ, ਨਾ ਜਿਸ ਵੇਲੇ ਅੱਗੇ ਜਾਵਾਂਗੇ ਸਾਨੂੰ ਜਮਦੂਤਾਂ ਦਾ ਡਰ ਹੈ। ਸਾਡਾ ਮਾਲਕ ਜੋ ਹੈ ਉਸਦਾ ਸਿਰ, ਸਾਡਾ ਸਿਰ ਉਸਦਾ ਹੱਥ ਹੈ, ਭਾਗਾਂ ਬਣਿਓ ਉਹ ਸਾਡੇ ਸਿਰ ਦਾ ਸਾਈ ਹੈ। ਇਸ ਕਰਕੇ ਸਾਨੂੰ ਉੱਥੇ ਵੀ ਡਰ ਨਹੀਂ ਤੇ ਇੱਥੇ ਵੀ ਡਰ ਨਹੀਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਹਰ ਉੱਤਮ ਤਿਨੀ ਸਰੀ ਪਿਆ, ਜਿਨ ਕੋ ਤੁਰ ਲਿਖਿਆ ਆਹੇ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਪਰਮੇਸ਼ਰ ਦਾ ਨਾਮ ਉੱਤਮ ਹੈ, ਉਹਦੇ ਨਾਲੋਂ ਹੋਰ ਕੋਈ ਸਿਰੇ ਦੀ ਗੱਲ ਨਹੀਂ। ਪਰਮੇਸ਼ਰ ਦੇ ਨਾਮ ਤੋਂ ਉੱਚਾ ਕੋਈ ਹੈ ਨਹੀਂ। ਜਿਨ੍ਹਾਂ ਨੇ ਉਸ ਨਾਮ ਨੂੰ ਸਰੇਬਿਆ, ਸਰੇਬਿਆ ਕਹਿੰਦੇ ਆ ਹਰ ਵੇਲੇ ਯਾਦ ਰੱਖਣਾ ਅਤੇ ਨਾਲ ਸੇਵਾ ਵੀ ਕਰਨੀ, ਮਨ ਕਰਕੇ ਵੀ ਕਰਨੀ, ਤਨ ਕਰਕੇ ਵੀ ਕਰਨੀ, ਧਨ ਕਰਕੇ ਵੀ ਕਰਨੀ, ਹਰ ਵੇਲੇ ਸਵਾਸ ਸਵਾਸ ਹਿਰਦੇ ਦੇ ਵਿੱਚ ਵਸਿਆ ਰਹਿਣਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਿੰਨ ਕੋ ਤੁਰ ਲਿਖਿਆ ਆਹੇ। ਜਿਸ ਵੇਲੇ ਇੱਥੋਂ ਜਾਵਾਂਗੇ ਤੁਰ ਅਸੀਂ ਪਹੁੰਚਣਾ, ਸਾਡੇ ਕੋਲ ਉਹਨਾਂ ਦੀ ਲਿਖਤ ਹੋਣੀ ਹੈ, ਉਹਨਾਂ ਦੀਆਂ ਨਜ਼ਰਾਂ ਸਾਡੇ ਉੱਤੇ ਹੋਣੀਆਂ। ਉਸ ਵੇਲੇ ਸਾਨੂੰ ਧਰਮ ਰਾਜ ਨੇ ਪੁੱਛਣਾ ਨਹੀਂ, ਰੇਰੇ ਦਰਗਾਹ ਕਹਾ ਨਾ ਕੋ, ਆਓ ਬੈਠ ਆਦਰ ਸਭ ਦੋ। ਉੱਥੇ ਸਾਨੂੰ ਆਦਰ ਹੀ ਮਿਲਣਾ, ਉੱਥੇ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਹਿਣਾ ਵੀ ਜਾ ਭਾਈ ਪਰੇ ਹੋ ਕੇ ਬੈਠ। ਮਾਲਕ ਜੋ ਹੈ ਜਿਸ ਵੇਲੇ ਸਾਡੇ ਸਿਰ ਦੇ ਸਾਈ ਨੇ ਸਾਨੂੰ ਬਖਸ਼ਿਸ਼ ਦੇਣੀ ਹੈ, ਉਸ ਵੇਲੇ ਸਾਨੂੰ ਡਰ ਹੀ ਕਿਸੇ ਦਾ ਨਹੀਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਤੇ ਹਰ ਦਰ ਕੈ ਪੈ ਨਾਈ ਐ, ਜਿਨ ਹਰ ਬੁੱਠਾ ਮਨ ਮਾਹੇ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਜਿਸ ਵੇਲੇ ਹਰ ਦੀ ਦਰਗਾਹ ਦੇ ਵਿੱਚ ਜਾਣਾ, ਉਸ ਜਗ੍ਹਾ ਦੇ ਵਿੱਚ ਉਸ ਦੇ ਆਸਣ ਵਿਛੇ ਵੀ ਹੋਣਗੇ, ਉਹਨਾਂ ਦਾ ਸਤਿਕਾਰ ਹੋਵੇਗਾ, ਅਤੇ ਉਹਨਾਂ ਦੀਆਂ ਯਾਦ ਦੇ ਵਿੱਚ, ਉਹਨਾਂ ਦੇ ਆਉਣ ਦੇ ਸਮੇਂ ਦੇ ਵਿੱਚ ਫੁੱਲਾਂ ਦੇ ਹਾਰ ਲੈ ਕੇ ਦੇਵਤੇ ਖਲੋਤੇ ਹੋਣਗੇ। ਭਾਗਾਂ ਵਾਲੇ ਬਾਣੀ ਦੇ ਵਿੱਚ ਵੀ ਇਸੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਗਾਂ ਵਾਲੇ ਉਸ ਵੇਲੇ ਦਾ ਜਿਹੜਾ ਸਮਾਂ ਸੀ, ਦੁਨੀਆਂ ਦੇ ਵਿੱਚ ਤਾਂ ਹੈ ਹੈ ਸੀ, ਪਰ ਦਰਗਾਹ ਦੇ ਵਿੱਚ ਜੈ ਜੈ ਸੀ। ਤੇਗ ਬਹਾਦਰ ਕੇ ਚਲਤ ਪਇਓ, ਜਗਤ ਕੋ ਸ਼ੋਕ ਹੈ, ਸਹਿ ਸਭ ਜਗ ਕਰਾ, ਜੈ ਜੈ ਜੈ ਸਰਲੋਕ। ਦੁਨੀਆਂ ਤਾਂ ਉਸ ਵੇਲੇ ਜਿਹੜੀ ਸੀ ਰੋਂਦੀ ਸੀ, ਪਰ ਦਰਗਾਹ ਦੇ ਵਿੱਚ ਮਾਲਕ ਦੇ ਘਰ ਦੇ ਵਿੱਚ ਦੇਵਤੇ ਫੁੱਲ ਬਰਸਾਉਂਦੇ ਸਨ, ਉਹਨਾਂ ਨੂੰ ਜੈ ਜੈ ਕਰਦੇ ਸਨ। ਭਾਗਾਂ ਮਿਲਿਓ ਜਿਸ ਵੇਲੇ ਬਾਬਾ ਜੀ ਗਏ, ਭਾਵੇਂ ਅਸੀਂ ਉਸ ਵੇਲੇ ਰੋ ਰਹੇ ਸੀ, ਪਰ ਦਰਗਾਹ ਦੇ ਵਿੱਚ ਤਾਂ ਉਹਨਾਂ ਦੀ ਜੈ ਜੈ ਸੀ। ਜਿਨ੍ਹਾਂ ਦੀ ਜੈ ਜੈ ਹੋਵੇ ਉਹਨਾਂ ਨੂੰ ਸੰਸਾਰ ਫਿਰ ਪੂਜਣ ਆਉਂਦਾ ਹੈ। ਅੱਜ ਆਪਾਂ ਇਸੇ ਕਰਕੇ ਉਹਨਾਂ ਨੂੰ ਪੂਜਣ ਆਏ ਹਾਂ, ਦਰਗਾਹ ਦੇ ਵਿੱਚ ਜੈ ਜੈ ਹੈ, ਭਾਵੇਂ ਸਾਡੀਆਂ ਅੱਖਾਂ ਦੇ ਵਿੱਚ

ਤਪ ਕਰਦਾ ਭਾਵੇਂ ਸਾਡਾ ਮਨ ਉਹਨਾਂ ਦੀ ਯਾਦ ਦੇ ਵਿੱਚ ਰੋ ਰਿਹਾ ਹੋਵੇ, ਪਰ ਉੱਥੇ ਤਾਂ ਉਹਨਾਂ ਦੀ ਲੋੜ ਸੀ। ਜੈ ਜੈ ਸਹਿਜ ਸਲੋਕ ਭਾਗਮ ਵਜੋਂ ਦੇਵਤਿਆਂ ਨੇ ਤਾਂ ਸ਼ੁਕਰ ਮਨਾਇਆ। ਪੁਰੀਆਂ ਦੇ ਵਿੱਚ ਉਸ ਵੇਲੇ ਖੁਸ਼ੀ ਹੋਈ ਵੀ ਧੰਨ ਬਾਬਾ ਨੰਦ ਸਿੰਘ ਜੀ ਨੇ ਲੰਘਣਾ। ਜਿਸ ਵੇਲੇ ਸੱਚਖੰਡ ਨੂੰ ਗਏ ਤੇ ਖਬਰੇ ਕਿੰਨੀਆਂ ਕੁ ਪੁਰੀਆਂ ਦੇ ਵਿੱਚ ਉਹਨਾਂ ਦਾ ਜਸ ਕਰਨ ਵਾਸਤੇ ਖਲੋਤੇ ਹੋਣਗੇ, ਜਿਵੇਂ ਅੱਜ ਆਪਾਂ ਵੀ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਮੰਗਦੇ ਹਾਂ ਖਬਰੇ ਸਾਨੂੰ ਕਿਸ ਵਿਧੀ ਦੇ ਨਾਲ ਕਿਰਪਾ ਮਿਲਣੀ ਹੈ, ਖਬਰੇ ਰੋ ਕੇ ਮਿਲਣੀ ਹੈ, ਖਬਰੇ ਉਹਨਾਂ ਦੀ ਯਾਦ ਦੇ ਵਿੱਚ ਮਜਨੂੰ ਵਾਂਗੂ ਸੁੱਕ ਕੇ ਮਿਲਣੀ ਹੈ। ਪਤਾ ਨਹੀਂ ਕਿਵੇਂ ਬਖਸ਼ਿਸ਼ ਮਿਲੇ, ਪਰ ਆਪਣੋ ਆਪਣਾ ਫਰਜ਼ ਤਾਂ ਅਸੀਂ ਅਦਾ ਕਰ ਹੀ ਰਹੇ ਹਾਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਓਏ ਆਪ ਤਰੇ ਸਭ ਕੁਟੁੰਬ ਸਿਉ, ਤਨ ਪਿੱਛੇ ਸਭ ਜਗਤ ਛੁਡਾਹੇ। ਕੋਈ ਵਿਧੀ ਬਣ ਜਾਂਦੀ ਹੈ ਜੇ ਕੋਈ ਪੁੱਛੇ ਵੀ ਆਪਾਂ ਹਰ ਸਾਲ ਬਾਬਾ ਜੀ ਦੀ ਵਰਸੀ ਕਿਉਂ ਮਨਾਉਂਦੇ ਹਾਂ। ਉਹ ਤਾਂ ਤਰੇ ਹੋਏ ਆ, ਉਹਨਾਂ ਨੂੰ ਲੋੜ ਨਹੀਂ, ਕੁਟੁੰਬ ਵੀ ਉਹਨਾਂ ਦਾ ਤਰਿਆ ਪਿਆ। ਪਰ ਭਾਗਾਂ ਵਲਿਓ ਲੋੜ ਤਾਂ ਇਸ ਗੱਲ ਦੀ ਹੈ, ਲੋੜ ਸਾਨੂੰ ਆ ਉਹਨਾਂ ਦੀ ਤਾਂ ਉਹਨਾਂ ਨੂੰ ਲੋੜ ਨਹੀਂ। ਉਹ ਆਪ ਤਰੇ ਸਭ ਕੁਟੁੰਬ ਸਿਉ, ਤਿੰਨਕੇ ਪਿੱਛੇ ਸਭ ਜਗਤ ਛਡਾਹੇ। ਆਪਾਂ ਇਸ ਕਰਕੇ ਬਰਸੀ ਮਨਾਉਂਦੇ ਹਾਂ ਖਬਰੇ, ਇਸੇ ਵਿਧੀ ਦੇ ਨਾਲ ਅਸੀਂ ਵੀ ਤਰਨਾ। ਭਾਗਾਂ ਵਲਿਓ ਅੱਜ ਅਸੀਂ ਉਹਨਾਂ ਤੋਂ ਕਿਰਪਾ ਲੈਣ ਵਾਸਤੇ ਆਏ ਹਾਂ। ਬਾਬਾ ਜੀ ਇਹ ਮਿਹਰ ਕਰ ਦਿਓ, ਜਿਵੇਂ ਤੁਸੀਂ ਤਰੇ ਹਾਂ, ਕੁੰਡੁੰਬ ਨੂੰ ਤਾਰਿਆ, ਇੱਕ ਹੀ ਕੁੜਾਂ ਤਾਰੀਆਂ, ਸਾਡੇ ਉੱਤੇ ਵੀ ਨਜ਼ਰ ਕਰ। ਹੁਣ ਤੋਂ ਸਾਨੂੰ ਵੀ ਤਾਰ, ਜਿੱਥੇ ਬੈਠਾ ਉੱਥੇ ਸਾਡੀ ਬਾਂਹ ਫੜ ਲੈ। ਇਸ ਵਾਸਤੇ ਆਪਾਂ ਵਰਸੀ ਮਨਾਉਂਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਮਨ ਤਨ ਧਨ ਕਰਕੇ ਸੇਵਾ ਕਰਨੀ ਹੈ ਭਾਈ, ਉਹਨਾਂ ਦੀ ਬਾਬਾ ਜੀ ਨੇ ਬਾਂਹ ਪਕੜਨੀ ਹੈ, ਉਹਨਾਂ ਦੀ ਜਾਮਨੀ ਹੈ, ਉਹਨਾਂ ਨੂੰ ਨਾ ਦੁੱਖ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਦਲਿੱਦਰ ਹੈ, ਹਮੇਸ਼ਾ ਸੁੱਖ ਹੀ ਸੁੱਖ ਹੈ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਜਨ ਨਾਨਕ ਕੋ ਹਰ ਮੇਲ ਜਨ, ਤਨ ਦੇਖ ਦੇਖ ਹਮ ਜੀ ਵਾਹੇ। ਇਹ ਪਾਤਸ਼ਾਹ ਸਾਡੇ ਦੀ ਕਿਰਪਾ ਕਰ, ਤੈਨੂੰ ਵੇਖ ਵੇਖ ਕੇ ਅਸੀਂ ਜਿਉਂਦੇ, ਤੇਰੇ ਦਰਸ਼ਨ ਜਿਹੜੇ ਆ ਉਹ ਸਾਡੇ ਹਰ ਵੇਲੇ ਮਨ ਦੇ ਵਿੱਚ ਵਸੇ ਰਹਿਣ। ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਜੀਵਨ ਭਾਗਾਂ ਵਲਿਓ ਨਾ ਹੋਵੇ, ਤੇ ਨਾ ਹੀ ਅਸੀਂ ਉਸ ਸਮੇਂ ਨੂੰ ਵੇਖੀਏ ਜਦੋਂ ਤੂੰ ਹੋਵੇਂ ਉਦੋਂ ਮੈਂ ਹੋਵਾਂ, ਜਦੋਂ ਤੂੰ ਬਖਸ਼ਿਸ਼ ਦੇਵੇਂ ਉਦੋਂ ਪਾਤਸ਼ਾਹ ਤੇਰੇ ਚਰਨ ਕਮਲਾਂ ਦੇ ਵਿੱਚ ਮੈਂ ਬੈਠਾ ਹੋਵਾਂ, ਇਹ ਸਾਨੂੰ ਬਖਸ਼ਿਸ਼ ਦੇ ਦੇ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਕਿੱਡਾ ਵੱਡਾ ਭਾਗ ਉਸ ਧਰਤੀ ਦੇ ਉੱਤੇ ਲੱਗਿਆ ਪਿਆ ਸੀ। ਕਈ ਸਮੇਂ ਇਹੋ ਜਿਹੇ ਆਉਣੇ ਜਿਸ ਵੇਲੇ ਬਾਬਾ ਜੀ ਨੇ ਆਉਣਾ, ਉਸ ਵੇਲੇ ਜਗਰਾਓਂ ਤੋਂ ਲੈ ਕੇ ਸੰਗਤਾਂ ਜਿਹੜੀਆਂ ਸਨ ਦੋਨੇ ਪਾਸੇ ਸੜਕ ਦੇ ਖਲੋਤੀਆਂ ਹੁੰਦੀਆਂ ਸੀ। ਨਗਰਾਂ ਦੇ ਨਗਰਾਂ ਨੇ ਆ ਜਾਣਾ ਵੀ ਬਾਬਾ ਜੀ ਨੇ ਲੰਘਣਾ। ਕਿੰਨੇ ਕੁ ਭਾਗ ਉਸ ਵੇਲੇ ਬਣਦੇ ਹੋਣਗੇ ਭਾਗਾਂ ਵਾਲੇ। ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਸਨ ਉਡੀਕ ਦੇ ਵਿੱਚ, ਜਿਸ ਵੇਲੇ ਬਾਬਾ ਜੀ ਨੇ ਆਉਣਾ ਉਸ ਵੇਲੇ ਸਾਰੀਆਂ ਸੰਗਤਾਂ ਨੇ ਇਹੋ ਹੀ ਸ਼ਬਦ ਪੜ੍ਹਨਾ, ਦੇ ਦਰਸ਼ਨ ਗੁਰ ਮੇਰੇ। ਤੁਸੀਂ ਦਰਸ਼ਨ ਦਿਓ, ਅਸੀਂ ਤੁਹਾਨੂੰ ਉਡੀਕੀ ਜਾਂਦੇ ਹਾਂ, ਸੰਗਤਾਂ ਉਡੀਕਦੀਆਂ। ਬਾਬਾ ਜੀ ਨੇ ਸਾਰਿਆਂ ਨੂੰ ਧੀਰਜ ਦੇਣਾ, ਕਹਿਣਾ ਭਾਈ ਅਸੀਂ ਵੀ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਉਡੀਕਦੇ ਹਾਂ, ਅਸੀਂ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਸੜਕ ਦੇ ਉੱਤੇ ਉਡੀਕਦੇ ਹਾਂ, ਪਰ ਅਸੀਂ ਤੁਹਾਨੂੰ ਸੱਚਖੰਡ ਦੇ ਵਿੱਚ ਉਡੀਕਦੇ ਹਾਂ। ਜਿਸ ਵੇਲੇ ਜਾਵੋਂਗੇ ਉਸ ਵੇਲੇ ਇਸੇ ਤਰ੍ਹਾਂ ਹੀ ਜਿਹੜੇ ਦੇਵਤੇ ਆ ਉਹ ਵੀ ਕਹਿਣਗੇ ਭਾਈ ਤੂੰ ਕਿਹਦਾ। ਜਿਸ ਵੇਲੇ ਨਾਂ ਲਵੋਂਗੇ ਤੇ ਉਸ ਵੇਲੇ ਉਹ ਵੀ ਕਹਿਣਗੇ ਵੀ ਜਿਹੜਾ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਦਾ ਹੈ, ਜੀ ਆਇਆਂ ਦੇ ਜਿੰਨੇ ਕਦਮ ਰੱਖੇ ਸਿਰ ਮੱਥੇ ਤੇ, ਅਸੀਂ ਉੱਥੇ ਉਡੀਕਾਂਗੇ ਵੀ ਕੋਈ ਵੀ ਪੁਰਸ਼ ਧਰਮ ਰਾਜ ਦੀ ਪੁਰੀ ਦੇ ਵਿੱਚ ਜਾ ਵੀ ਨਾ ਲੇਖੇ ਤੋਂ ਬਚ ਜਾਵੇ। ਉਸ ਵੇਲੇ ਧੀਰਜ ਦੇਣਾ ਭਾਈ ਤੁਸੀਂ ਫਿਕਰ ਨਾ ਕਰੋ, ਤੁਹਾਡੀ ਮਾਂ ਸੀ ਪਕੜੀ ਹੋਈ ਹੈ। ਇਹੋ ਜਿਹੀਆਂ ਬਖਸ਼ਾਂ ਦਿੰਦਿਆਂ ਦਿੰਦਿਆਂ ਬਾਬਾ ਜੀ ਨੇ ਉਸ ਆਸਣ ਦੇ ਉੱਤੇ ਆਪਣੇ ਤੇ ਚਲੇ ਜਾਣਾ। ਇਸੇ ਗੱਲ ਦਾ ਤਾਂ ਹਮੇਸ਼ਾ ਚਰੇਵਾ ਰਹਿੰਦਾ ਉਹ ਸਮਾਂ ਜਿਸ ਵੇਲੇ ਯਾਦ ਆਉਂਦਾ ਹੈ ਭਾਗਮਰੇ, ਉਹ ਧਰਤੀ ਜਿਸ ਵੇਲੇ ਵੇਖਦੇ ਹਾਂ ਜਿੱਥੋਂ ਦੀ ਮੇਰਾ ਸੱਚਾ ਸਤਿਗੁਰ ਲੰਘਿਆ, ਟੁਰ ਕੇ ਜਾਣਾ ਸਾਰਿਆਂ ਨੂੰ ਉਹਨਾਂ ਨੇ ਧੀਰਜ ਦਿੰਦੇ ਜਾਣਾ, ਕਹਿਣਾ ਭਾਈ ਤੁਸੀਂ ਆਪਣਾ ਰਥ ਲੈ ਜਾਓ, ਤੁਸੀਂ ਆਪਣੀ ਕਾਰ ਲੈ ਜਾਓ, ਮੇਰਾ ਜੀ ਕਰਦਾ ਵੀ ਮੈਂ ਸੰਗਤ ਦੇ ਦਰਸ਼ਨ ਕਰਦੇ ਜਾਵਾਂ। ਜਿਵੇਂ ਜਿਵੇਂ ਬਾਬਾ ਜੀ ਨੇ ਲੰਘਣਾ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਨੇ ਵੀ ਟੁਰੇ ਜਾਣਾ। ਉਹ ਜਿਹੜਾ ਸਮਾਂ ਸੀ ਐਂ ਲੱਗਦਾ ਸੀ ਜਿਵੇਂ ਦੇਵਪੁਰੀ ਤੋਂ ਦੇਵਤਿਆਂ ਦਾ ਜਲੂਸ ਟੁਰਿਆ ਜਾਂਦਾ ਹੈ। ਇੰਨੀ ਸੋਹਣੀ ਸ਼ਾਨ ਹੋਣੀ, ਇੰਨਾ ਸੋਹਣਾ ਪਿਆਰ ਹੋਣਾ, ਅਤੇ ਸੰਗਤ ਜਿਹੜੀ ਸੀ ਐਂ ਲੱਗਦੀ ਸੀ ਵੀ ਸਾਰੀ ਇੱਕ ਸਾਹ ਲੈਂਦੀ ਹੈ ਅਤੇ ਇੱਕ ਸਾਹ ਛੱਡਦੀ ਹੈ। ਨਾ ਕਿਤੇ ਕੋਈ ਖੰਘੇ, ਨਾ ਕੋਈ ਨਿਸ਼ ਮਾਰੇ, ਨਾ ਕੋਈ ਉਸ ਜਗ੍ਹਾ ਦੇ ਵਿੱਚ ਉੱਚੀ ਬੋਲੇ, ਸਭ ਕੋਈ ਇੱਕ ਦੂਜੇ ਨੂੰ ਇਸ਼ਾਰੇ ਦੇ ਨਾਲ ਭਾਗਾਂ ਬੋਲਿਓ ਬਚਨ ਕਰਨ ਦੇ ਨਾਲ ਨਾਲ ਫਿਰ ਸ਼ਬਦ ਪੜੇ ਵੀ ਟੁਰੇ ਜਾਣ। ਇਸੇ ਤਰ੍ਹਾਂ ਹੀ ਬਾਬਾ ਜੀ ਦੇ ਜਿਸ ਵੇਲੇ ਦਰਸ਼ਨ ਹੋਣੇ ਹੁਣ ਵੀ ਯਾਦ ਆਉਂਦੀ ਹੈ ਭਾਗਾਂ ਬੋਲਿਓ, ਉਸ ਵੇਲੇ ਜੀ ਕਰਦਾ ਵੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਕਿਹੋ ਜਿਹੇ ਉਹਨਾਂ ਦੇ ਭਾਗ ਹੋਣਗੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਉਸ ਵੇਲੇ ਦਰਸ਼ਨ ਦਿੱਤੇ ਤੇ ਨਾਲ ਦਰਸ਼ਨ ਵੀ ਕੀਤੇ।

ဒီဒီအဟလေတော်လေကိုယ်ချေရှိကရမဆတ်ဆတ်ကရမစာဓုစာဓုကုလို့တဲ့ပိချေပိချေစေဝကစာဓုအကေအကေတေဘာဝဤတာကြီးလာဘဝနာဥဥနသာချုပ်ကြဟွေယေစုရီဥသမယာသွန်တော်စုရီအဟိုင်းလက်တဲ့ဝိကိနိကတတိဟရယပလီယစေသံတပေဟရယပလေဂျင်နာမေရာသဒ္ဂုရတိခေကြာယေအခါဥနန္ဒီတိပိချပိဂျလ်ဂျိရစီယုဘဂဒစီပါဂံပလီဟုစွေလေသံတဘဘာဤရှိစင်ကြီးမဟာရာဇဥနန္ဒီကြာပိကဲနတံဆုခပါဤရောဘနာਇਹ ਤਾਂ ਆਪਣੇ ਘਰ ਨੂੰ ਚੱਲਿਆ ਪਰ ਰੋਣ ਬੰਦ ਨਹੀਂ ਹੁੰਦਾ ਮੈਂ ਕੀ ਕਰਾਂ ਕਿਸੇ ਦਾ ਵੀ ਉਸ ਵੇਲੇ ਜਿਹੜਾ ਸੀ ਮਨ ਇਹ ਨਹੀਂ ਸੀ ਕਹਿੰਦਾ ਵੀ ਮੈਂ ਨਾ ਰੋਵਾਂ ਜੀ ਕਰਦਾ ਸੀ ਉਹੀ ਉੱਚੀ ਪੋਵਾ ਮਾਰਾਂ ਕਿਹੋ ਜਿਹਾ ਪਿਆਰ ਦਾ ਸਮਾਂ ਸੀ ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਧੰਨ ਉਹਨਾਂ ਦੀ ਮਾਂ ਜਿਨ੍ਹਾਂ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਭਾਗਾਂ ਵਾਲੇ ਉਹ ਮਾਤਾ ਸਦਾ ਕੁਰ, ਉਹਨਾਂ ਨੂੰ ਵੀ ਕਿੰਨੀ ਕੁ ਧੰਤਾ, ਕਿੰਨਾ ਕੁ ਸਤਿਕਾਰ ਪਿਆਰ ਦਰਗਾਹ ਦੇ ਵਿੱਚ ਮਿਲਿਆ ਹੋਵੇਗਾ। ਉਹਨਾਂ ਦੇ ਪਿਤਾ ਧੰਨ ਬਾਬਾ ਜੈ ਸਿੰਘ ਜੀ, ਕਿੰਨਾ ਕੁ ਉਹਨਾਂ ਨੂੰ ਪਿਆਰ ਮਿਲਿਆ ਹੋਵੇਗਾ। ਧੰਨ ਧੰਨ ਕੁਲ, ਧੰਨ ਧੰਨ ਸੋ ਜਾਣੀ, ਜਿਨ ਗੁਰ ਜਣਿਆ ਮਾਏ। ਭਾਗਾਂ ਵਾਲੇ ਜਿਸ ਵੇਲੇ ਪਿੱਛੇ ਪਰਿਵਾਰ ਨੂੰ ਵੇਖਦੇ ਆ, ਉਸ ਵੇਲੇ ਸਾਡੇ ਵਰਗੇ ਕੀਟ ਨੀਸ਼ ਜਿਹੜੇ, ਉਹਨਾਂ ਨੂੰ ਵੀ ਦਰਗਾਹ ਦੇ ਵਿੱਚੋਂ ਬਖਸ਼ਿਸ਼ ਮਿਲ ਗਈ। ਉਹਨਾਂ ਦੀ ਮਿਹਰ ਸੀ, ਉਹਨਾਂ ਦਾ ਸਦਕਾ, ਅੱਜ ਆ ਭਾਗ ਉਹਨਾਂ ਦੀ ਸਦਕਾ ਲੱਗਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹ ਸਾਰੀ ਧੰਨਤਾ ਦੇ ਯੋਗ ਹੈ। ਜਿਸ ਮਾਂ ਨੇ ਇਹ ਬਖਸ਼ਿਸ਼ ਬਖਸ਼ੀ, ਉਹਦੀਆਂ ਨਜ਼ਰਾਂ ਜਿਸ ਜਿਸ ਦੇ ਉੱਤੇ ਵੀ ਪਈਆਂ, ਖਬਰੇ ਉਹ ਕਿੱਡੇ ਕੁ ਭਾਗ ਵਾਲੇ ਹੋਣਗੇ, ਕਿੱਡਾ ਕੁ ਪਿਆਰ ਉਹਨਾਂ ਨੂੰ ਮਿਲਿਆ ਹੋਣਾ। ਭਾਗਾਂ ਵਾਲੇ ਉਹਨਾਂ ਮਾਵਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਹੱਥ ਫੇਰਿਆ, ਉਹਨਾਂ ਦੇ ਪੁੱਤਰ ਵੀ ਸਾਲ ਬਣਾ ਦਿੱਤੇ। ਕਿੱਡੀ ਵੱਡੀ ਬਖਸ਼ਿਸ਼ ਹੈ! ਧੰਨ ਉਹ ਕੁਲ ਹੈ, ਧੰਨ ਉਹ ਪੁਰਸ਼ ਹੈ, ਧੰਨ ਉਹਨਾਂ ਨੂੰ ਮਿਲਣ ਵਾਲੇ ਹੈ ਜਿਨ੍ਹਾਂ ਨੇ ਬੜੀ ਵੱਡੀ ਬਖਸ਼ਿਸ਼ ਕਰਕੇ ਸਾਰੇ ਸੰਸਾਰ ਨੂੰ ਆਪਣੇ ਹੀ ਬਣਾ ਲਿਆ, ਸਾਰੇ ਸੰਸਾਰ ਦੇ ਦੁੱਖ ਜਿਹੜੇ ਸਨ ਦੂਰ ਕਰ ਦਿੱਤੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ, ਕਿਰਪਾ ਕਰਕੇ ਉਹਨਾਂ ਦੀ ਬਾਂਹ ਫੜੀ, ਕਿੰਨੀਆਂ ਕੁ ਨਜ਼ਰਾਂ ਉਹਨਾਂ ਦੀਆਂ ਕੀਤੀਆਂ, ਕਿੰਨੇ ਕੁ ਭਾਗ ਜਿਹੜੇ ਸਨ ਬਣੇ ਉਹਨਾਂ ਦੀ ਵੀ ਕੋਈ ਸਮਝ ਨਹੀਂ। ਭਾਗਾਂ ਵੱਲੋਂ ਦੇਖੀਏ ਤੇ ਉਹਨਾਂ ਦੀਆਂ ਬਖਸ਼ਾਂ ਏਡੀਆਂ ਵੱਡੀਆਂ। ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾ ਲਏ ਛਡਾਏ। ਇਹ ਨਹੀਂ ਸੀ ਵੀ ਇਹ ਕੋਈ ਨਾਮ ਜਪਣ ਵਾਲਾ, ਜਾਂ ਇਹ ਪਾਪੀ ਹੈ, ਜਾਂ ਇਹ ਭਾਗਾਂ ਵੱਲੋਂ ਕਸਾਈ ਹੈ, ਜਾਂ ਇਹ ਜਿਹੜਾ ਪੁਰਸ਼ ਹੈ ਮਨਮੁਖ ਹੈ। ਵੇਖਿਆ ਨਹੀਂ, ਜਿਹਦੇ ਤੇ ਨਜ਼ਰ ਹੋ ਗਈ ਉਹਨੂੰ ਵੀ ਭਾਗਾਂ ਵੱਲੋਂ ਜਮਹੂਰਤਾਂ ਤੋਂ ਛੁਡਾ ਲਿਆ ਵੀ ਚਲੋ ਇਸ ਨੂੰ ਪੁਰਸ਼ ਦਾ ਜਨਮ ਤਾਂ ਦਿਓ, ਇਹਨੂੰ ਨਾਮ ਜਪਣ ਦਿਓ, ਇਹ ਬਖਸ਼ਾਂ ਜਿਹੜੀਆਂ ਸਨ ਬਾਬਾ ਜੀ ਨੇ ਕਿਰਪਾ ਕਰਕੇ ਦੇ ਦਿੱਤੀਆਂ। ਭਾਗਾਂ ਵੱਲੋਂ ਜਿਹੜੇ ਆਪਣੇ ਪ੍ਰਾਣੀ ਮਿੱਤਰ ਸਨ ਉਹਨਾਂ ਨੂੰ ਵੀ ਉਸ ਸਮੇਂ ਦੇ ਉੱਤੇ ਜਨਮ ਦੇ ਕੇ ਕੋਈ ਨਾ ਕੋਈ ਵਿਧੀ ਬਣਾਈ, ਆਪਣੇ ਨਾਲ ਹੀ ਮਿਲਾ ਲਿਆ। ਇਹ ਨਹੀਂ ਕਿਹਾ ਵੀ ਤੁਸੀਂ ਮੇਰੇ ਨਹੀਂ ਤੇ ਮੈਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ। ਜਿਸ ਵੇਲੇ ਬਾਬਾ ਜੀ ਨੇ ਫਰਮਾਉਣਾ, ਜਿੰਨੇ ਵੀ ਰਾਗੀ ਬੈਠੇ ਹੁਣ ਉਹਨਾਂ ਨੂੰ ਕਹਿਣਾ, ਭਾਈ ਅਸੀਂ ਤਾਂ ਉਡੀਕਦੇ ਹਾਂ ਵੀ ਤੁਸੀਂ ਸਾਡੇ ਹੈ। ਕਹਿਣ ਲੱਗੇ ਵੀ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਤਾਂ ਕੁਮੁੱਤ ਹੋ ਜਾਂਦੇ ਹੈ। ਤੁਸੀਂ ਕਿੰਨੀ ਕੁ ਵਾਰੀ ਸਾਨੂੰ ਛੱਡਿਆ ਹੋਣਾ, ਕਿੰਨੀ ਕੁ ਵਾਰੀ ਆਏ ਹੋਵੋਗੇ, ਪਰ ਅਸੀਂ ਤਾਂ ਫੇਰ ਵੀ ਤੁਹਾਨੂੰ ਗੱਲ ਲਾ ਲੈਂਦੇ ਹਾਂ। ਇਹ ਬਾਬਾ ਜੀ ਨੇ ਕਿਰਪਾ ਕਰਨੀ, ਕਿਰਪਾ ਕਰਕੇ ਕੋਈ ਜਿਹੜੇ ਨਸ ਭੱਜ ਵੀ ਗਏ ਉਹਨਾਂ ਨੂੰ ਵੀ ਕਿਹਾ ਵੀ ਚਲੋ ਅਗਲੇ ਜਨਮ ਦੇ ਵਿੱਚ ਸਹੀ। ਜਿਹੜੇ ਮਹਾਂਪੁਰਸ਼ ਹੈ ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ, ਭਾਵੇਂ ਕੋਈ ਪੁਰਸ਼ ਕਿੱਡਾ ਵੀ ਪਾਪੀ ਹੋਵੇ, ਜਿਹੜਾ ਇੱਕ ਵਾਰੀ ਉਹਨਾਂ ਦੀ ਨਜ਼ਰ ਦੇ ਵਿੱਚ ਆ ਗਿਆ ਉਸ ਨੂੰ ਉਹਨਾਂ ਨੇ ਛਡਾਈ ਦੇਣਾ, ਉਹਦੇ ਉਹਨਾਂ ਨੇ ਬਖਸ਼ਿਸ਼ ਦੁਆਈ ਦੇਣੀ ਹੈ। ਇੱਕ ਜਨਮ ਨਹੀਂ ਅਗਲੇ ਵਿੱਚ ਸਹੀ, ਅਗਲੇ ਨਹੀਂ ਤਾਂ ਅਗਲੇ ਵਿੱਚ ਹੀ ਸਹੀ। ਭਾਗਾਂ ਵਾਲੇ ਉਹਨਾਂ ਦੇ ਨਾਲ ਜੁੜਦੇ ਰਹਿਣਾ, ਕੋਈ ਸਮਾਂ ਜਿਸ ਵੇਲੇ ਆਉਂਦਾ ਉਸ ਵੇਲੇ ਫਿਰ ਉਹ ਇਕੱਠੇ ਹੋ ਜਾਂਦੇ ਹੈ। ਇਹ ਦਰਗਾਹ ਦੀ ਮਰਿਆਦਾ ਹੈ। ਭਾਗਾਂ ਵਾਲੇ ਇਹ ਜਿਹੜੀ ਕਿਰਪਾ ਮਹਾਂਪੁਰਸ਼ ਨੇ ਤਾਂ ਸਾਰਿਆਂ ਦੇ ਉੱਤੇ ਕਰਨੀ ਹੁੰਦੀ ਹੈ, ਕੋਈ ਉਸ ਨੂੰ ਮੰਨੇ ਨਾ ਮੰਨੇ ਇਹ ਉਹਦੀ ਮਰਜ਼ੀ ਹੈ, ਕੋਈ ਬਖਸ਼ਿਸ਼ ਲਵੇ ਨਾ ਲਵੇ। ਪਰ ਜਿਹੜੇ ਮਹਾਂਪੁਰਖ ਹੈ ਉਹ ਤਾਂ ਬਖਸ਼ਾਂ ਵੰਡਦੇ ਹੈ, ਬਖਸ਼ਾਂ ਦੇਣ ਵਾਸਤੇ ਆਉਂਦੇ ਰਹਿੰਦੇ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਧੋਬੈ ਪਾਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਹੇ ਗੁਰਦੇਵ ਜੀ ਤੂੰ ਮੈਨੂੰ ਮਿਲ ਜਾਵੇਂ, ਤੇਰੇ ਮੈਂ ਪੈਰ ਧੋ ਧੋ ਕੇ ਪੀਵਾਂ, ਤੇਰੇ ਮੈਂ ਚਰਨ ਧੋ ਕੇ ਉਹਨਾਂ ਦਾ ਜਲ ਜਿਹੜਾ ਉਸ ਦੇ ਨਾਲ ਆਪਣਾ ਮੂੰਹ ਧੋਵਾਂ, ਮੇਰਾ ਕਲੰਕ, ਮੇਰੇ ਦੁੱਖ, ਮੇਰੇ ਪਾਪ ਕੱਟੇ ਜਾਣ, ਮੇਰੇ ਤੇ ਕਿਰਪਾ ਹੋ ਜਾਵੇ, ਇਹ ਤਾਂ ਮੈਨੂੰ ਬਖਸ਼ਿਸ਼ ਜ਼ਰੂਰ ਦੇ, ਮੇਰੇ ਤੇ ਕਿਰਪਾ ਕਰ, ਮੈਂ ਹਮੇਸ਼ਾ ਤੈਨੂੰ ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਤੋਬਾ ਪਾਏ। ਜੇਕਰ ਮੈਨੂੰ ਤੂੰ ਆਪਣਾ ਬਣਾਇਆ ਤੇ ਮੈਨੂੰ ਚਰਨ ਕਮਲ ਧੋ ਲੈਣ ਦੇ, ਤੇਰੇ ਚਰਨ ਕਮਲਾਂ ਦੇ ਜਲ ਦੇ ਨਾਲ ਮੂੰਹ ਧੋ ਲੈਣ ਦੇ, ਜਲ ਛੱਕ ਲੈਣ ਦੇ, ਮੈਨੂੰ ਆਪਣੇ ਪਾਪਾਂ ਨੂੰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਕੀਤੇ ਆ ਉਹਨਾਂ ਤੋਂ ਛੁਟਕਾਰਾ ਪਾ ਲੈਣ ਦੇ, ਇਹ ਮੇਰੇ ਤੇ ਕਿਰਪਾ ਕਰਦੇ। ਐਸੇ ਹੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਸੱਚ ਸਤਿਗੁਰ ਸੱਚਾ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਪਰਮੇਸ਼ਰ ਦਾ ਨਾਮ ਬਾਣੀ ਜਿਹੜੀ ਹੈ ਉਹ ਸੱਚੀ ਹੈ, ਬਾਣੀ ਸੱਚੀ ਹੈ ਤੇ ਸਤਿਗੁਰ ਸੱਚਾ, ਉਹਦੇ ਜਿਹੜੇ ਬਖਸ਼ਿਸ਼ ਹੈ ਅਮਰ ਆ ਉਹ ਵੀ ਸੱਚੇ ਹੈ। ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਆ, ਜਿਨ ਅੰਦਰ ਹਰ ਉਰਧਾਰਿਆ, ਉਹ ਵੀ ਸੱਚੇ ਆ। ਭਾਗਾਂ ਵਾਲਿਓ ਉਹ ਬਾਣੀ ਦੇ ਨਾਲ ਜੁੜ ਜਾਂਦੇ ਆ, ਜਿਨ੍ਹਾਂ ਨੇ
परमेश्वर का नाम जिहड़ा सी अपने हिरदे दे विच उरदार लिया, परमेश्वर दे नाम नू जप लिया। ऐसी सतगुरु जी महाराज फरमाउंदे हन, सच सतगुर सच्चा पुरख है जिन काम क्रोध बिख मारिया। गुरु गरीब नवाज जी महाराज फरमाउंदे आ, ओ सतगुर सच्चा पुरख है जिन्हें सतगुर दे नाल अपनी सांझ पाली, ओदी निशानी ए आ काम क्रोध बिख जिहड़ी आ मन दे विच मर जांदी है। ना ओदे हिरदे दे विच क्रोध हुंदा, ना ओदे हिरदे दे विच भागां वाले ओ पाप दी विख हुंदी है, ना ओदे मन दे विच किसे वास्ते ईरखा हुंदी है। गुरु गरीब नवाज जी महाराज फरमाउंदे आ, ओदे तां लक्षणी इहो जिही हो जांदी है मन दी सारी जहर खत्म हो जांदी है। ऐसे सतगुरु जी महाराज फरमाउंदे हन, ज्ञान डिठा पूरा सतगुरु तां अंदरों मन सा धारिया। गुरु गरीब नवाज जी महाराज फरमाउंदे आ, जे असी सतगुरु नूं वेख लैने आ, दर्शन कर लैने आ, ओ भी सानू पता लग जांदा साडा जिहड़ा मन ओदियां आदतां सुधर जांदियां। भागां वाले ओ जिहड़े गुरु दे उत्ते प्रतीत नहीं करदे, अपनी मर्जी दे नाल टुरे फिरदे ऐ, उन्हां दी आदत नहीं सुधरदी, आदत उन्हां दी सुधरदी है जिहड़े किसी महापुरश की संगत करदे ऐ, रंग उन्हां नूं चढ़दा है जेड़े महापुरशां दे बचन दे उते प्रतीत करदे ऐ, मनदे ऐ। नहीं तां भाई हर पुरश जिहड़ा ओदे मन दी इक्को ही ख्वाहिश है भी रब मेरे हुक्म दे विच होवे, साधु मेरे हुक्म दे विच होवे, ते जो मैं आखां उसे तरह ही काठ दी पुतली बन के मेरे अगे नचदा फिरे। पर परमेश्वर नूं की लोड़ है, बंदगी वाले नूं की लोड़ है, उन्हां नूं तां इक्को इक गरज है भी इहनूं मानस जन्म मिलिया, किते ये मानस जन्म जिहड़ा है गुआ ना बैठे, बिना बंदगी तो ये परमेश्वर दे दूर ना हो जावे। उन्हां दा तां होका देना, उन्हां दा संभालना इस नूं फर्ज बनता है। ऐसे सतगुरु जी महाराज फरमाउंदे हन, बलहारी गुर अपने सदा सदा कुम बारिया। गुरु गरीब नवाज जी महाराज फरमाउंदे आ, मैं अपने गुरु तो बलहारे जावा, जिन्हां ने कृपा कीती मैं उन्हां तो कुम जावा। कुम दा मतलब हुंदा भी मैं जाके चरनी पै के डंडौत करां, उन्हां दे चरण जिहड़े आ ओह अपने मत्थे नूं लावां, अपनी रचना दे नाल उन्हां दे चरण चट्टां, इस नूं कुम कहिंदे आ। गुरु गरीब नवाज जी महाराज फरमाउंदे आ भी मैं ओहदे बलहारे जावां, जिन्हें मेरे ते इह किरपा कीती है मैं वार वार उस नूं याद करां, मैं वार वार ही उस तों बख्शिश लवां, जिस बख्श दे सदका संसार दे विच मैं सुखी होवां। भागां वालिओ बिना गुरु तों कोई बख्शिश मिलदी नहीं, जिस वेले गुरु बख्श दिंदा उस वेले उसका कोई अंत नहीं रहिंदा। गुरमुख जनो, बाबाणियां कहानियां पुत सुपुत करेन, किसे समय दी कोई गल हुंदी है, किसे समय दी कोई हुंदी है, जिस वेले सुन लईए उस वेले मन जिहड़ा उस नूं शांति भी आउंदी है, उहनूं याद करके उहदी सिफत करन नूं भी जी करदा है। भागां वाले बाबा जी दा एक जामा जिहड़ा सी उह लखनऊ दे विच होया, एक जामा जिहड़ा सी उस जामे दे विच तां उत्थों दे नवाब सन, पर जिहड़ा उस तों बाद सी एक समां जिहदे विच बड़ी वड्डी बंदगी कीती, उह समां अजिहा सी इक छप्पड़ सी। भागां वाले उस छप्पड़ दे विचकार इक बोड़ दा बेरे सी,
ਪਾਣੀ ਦੇ ਵਿੱਚ ਜਿਸ ਨੇ ਲੰਘਣਾ, ਲੰਘ ਕੇ ਬਾਬਾ ਜੀ ਦੇ ਕੋਲੇ ਜਾਣਾ, ਲੱਕ ਲੱਕ ਪਾਣੀ ਸੀ। ਪਰ ਬਹੁਤੇ ਜਿਹੜੇ ਸਨ ਉਹਨਾਂ ਨੇ ਡਰਦੇ ਰਹਿਣਾ, ਉਸ ਦੇ ਨੇੜੇ ਨਾ ਜਾਣਾ। ਇੱਕ ਬੜਾ ਵੱਡਾ ਉੱਥੇ ਸਰਪ ਰਹਿੰਦਾ ਸੀ, ਉਸ ਨੇ ਬਾਬਾ ਜੀ ਦੇ ਪਿੱਛੇ ਆਪਣੀ ਕਮਰ ਰੱਖ ਲੈਣੀ, ਸਰਾਣਾ ਜਿਹੜਾ ਸੀ ਉਸ ਦੇ ਨਾਲ ਲਾ ਕੇ ਬੈਠ ਜਾਣਾ। ਜਿਹੜਾ ਉਸਦਾ ਮੁੱਖ ਸੀ, ਕਿਸੇ ਵੇਲੇ ਜਿਸ ਵੇਲੇ ਧੁੱਪ ਹੋਣੀ, ਉਸਨੇ ਬਾਬਾ ਜੀ ਦੇ ਮੁੱਖ ਦੇ ਉੱਤੇ ਛਾਂ ਕਰ ਲੈਣੀ, ਨਾਲ ਨਾਲ ਕਲੋਲਾਂ ਵੀ ਕਰਨੀਆਂ, ਨਾਲ ਨਾਲ ਬਾਬਾ ਜੀ ਦੇ ਨਾਲ ਵੀ ਰਹਿਣਾ। ਗੁਰਮੁਖ ਜਨੋ, ਜੇ ਕੋਈ ਕਿਸੇ ਪਦਾਰਥ ਨੂੰ ਲੈ ਕੇ ਆਵੇ, ਪਹਿਲੇ ਸਮਿਆਂ ਦੇ ਵਿੱਚ ਕਿਸੇ ਵੇਲੇ ਬਾਬਾ ਜੀ ਨੇ ਆਖਿਆ, ਭਾਈ ਤੁਸੀਂ ਆਹ ਜਿਹੜੀ ਟੋਕਰੀ ਹੈ ਇਸ ਦੇ ਵਿੱਚ ਰੱਖ ਦੇਣਾ, ਭਾਗਾ ਮਲਿਓ ਪ੍ਰਸ਼ਾਦ ਉਸ ਦੇ ਵਿੱਚ ਰੱਖ ਲੈਣਾ। ਉਸ ਨੇ ਆਪਣੀ ਪੂਛ ਨੂੰ ਪਾਣੀ ਦੇ ਵਿੱਚ ਲੈ ਕੇ ਜਾਣਾ। ਭਾਗਾ ਮਲਿਓ ਉਹ ਜਿਹੜੀ ਉਸ ਵੇਲੇ ਬਣਾਇਆ ਹੋਇਆ ਬਖਸ਼ਾ ਸੀ, ਉਸ ਨੂੰ ਆਪਣੀ ਪੂਛ ਦੇ ਨਾਲ ਖਿੱਚ ਲੈਣਾ। ਇਸੇ ਤਰ੍ਹਾਂ ਹੀ ਕਰਦਿਆਂ ਕਰਦਿਆਂ ਕਿੰਨਾ ਸਮਾਂ ਜਿਹੜਾ ਸੀ ਗੁਜ਼ਰਦਾ ਗਿਆ। ਜੇ ਬਾਬਾ ਜੀ ਦਾ ਜੀ ਕਰੇ 5-7 ਦਿਨ ਬਾਅਦ ਪੂਜਨ ਛਕ ਲੈਣਾ, ਨਾ ਜੀ ਕਰੇ ਨਾ ਛਕਣਾ। ਇਹ ਸਮਾਂ ਸੀ ਬੜਾ ਹੀ ਬੀਤਿਆ। ਜਿਹੜੇ ਉੱਥੋਂ ਦੇ ਰਹਿਣ ਵਾਲੇ ਸਨ, ਜਿਸ ਵੇਲੇ ਉਹਨਾਂ ਨੂੰ ਕੁਝ ਪੁੱਛਦਾ ਸੀ ਵੀ ਮਹਾਂਪੁਰਸ਼ਾਂ ਦੀ ਉਮਰ ਕਿੰਨੀ ਕੁ ਹੈ, ਹਰ ਇੱਕ ਨੇ ਕਹਿਣਾ ਭਾਈ ਸਾਡੀ ਤਾਂ 3ਜੀ, ਕਿਸੇ ਨੇ ਕਹਿਣਾ 4ਥੀ ਪੀੜ੍ਹੀ ਹੋ ਗਈ ਹੈ। ਬਸ ਇਸੇ ਤਰ੍ਹਾਂ ਹੀ ਵੇਖਦੇ ਹਾਂ, ਨਾ ਇਹ ਕਿਸੇ ਵੇਲੇ ਅੱਖਾਂ ਖੋਲਦੇ ਹੈ ਅਤੇ ਨਾ ਹੀ ਇਹਨਾਂ ਨੂੰ ਕਦੇ ਟੁਰਿਆਂ ਫਿਰਦਿਆਂ ਦੇਖੀਦਾ। ਆਹ ਜਿਹੜਾ ਭੋਜਨ ਹੈ, ਨਾ ਕਿਸੇ ਨੇ ਅਸੀਂ ਛਕਦਿਆਂ ਵੇਖਿਆ, ਰੱਖ ਜ਼ਰੂਰ ਜਾਂਦੇ ਹਾਂ, ਪਤਾ ਨਹੀਂ ਉਹ ਭੋਜਨ ਕੌਣ ਛਕਦਾ, ਕਿੱਧਰ ਨੂੰ ਜਾਂਦਾ, ਇਸ ਗੱਲ ਦੀ ਵੀ ਸਮਝ ਨਹੀਂ। ਗੁਰਮੁਖ ਜਨੋ, ਕਿਸੇ ਨੇ ਕਹਿਣਾ ਵੀ 5 ਪੀੜ੍ਹੀਆਂ ਹੋ ਗਈਆਂ ਅਸੀਂ ਇਸੇ ਤਰ੍ਹਾਂ ਹੀ ਤੱਕੀ ਜਾਂਦੇ ਹਾਂ, ਇੰਨੀ ਬੰਦਗੀ ਕੀਤੀ ਕੋਈ ਅੰਤ ਹੀ ਨਹੀਂ, ਪਤਾ ਨਹੀਂ ਵੀ ਉਹ ਬੰਦਗੀ ਜਿਹੜੀ ਸੀ ਕਿਵੇਂ ਕੀਤੀ। ਭਾਗ ਮਲਿਓ ਇੱਕ ਬਾਬਾ ਜੀ ਦਾ ਰੋਮ ਸੀ, ਗੁਰਮੁਖ ਰੋਮ ਰੋਮ ਹਰਤਿਆ ਵੈ, ਉਹਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਸਨ ਉਹੀ ਆਉਂਦੀਆਂ ਸਨ ਪਰਮੇਸ਼ਰ ਦੇ ਨਾਮ ਦੀਆਂ, ਇਹੋ ਜੀ ਉਹਨਾਂ ਦੀ ਦਿਸ਼ਾ ਸੀ। ਭਾਗ ਮਲਿਓ ਜਿਸ ਵੇਲੇ ਸਮਾਂ ਆਇਆ, ਦਰਗਾਹ ਦੇ ਵਿੱਚ ਗਏ, ਸਾਰਾ ਸ਼ਹਿਰ ਜਿਹੜਾ ਸੀ ਅਤੇ ਆਲਾ ਦੁਆਲਾ, ਉਸ ਵੇਲੇ ਦੀ ਗਿਣਤੀ ਹੈ ਕੋਈ, ਉਸ ਵੇਲੇ ਦੇ ਨੇੜੇ ਤੇੜੇ ਦੇ ਜਿਹੜੇ ਸਨ 70-80 ਨਗਰ ਜਿਹੜੇ ਸਨ ਉਸ ਸਮੇਂ 'ਤੇ ਪਹੁੰਚੇ। ਕਿਸੇ ਦਾ ਦਿਲ ਨਹੀਂ ਸੀ ਕਰਦਾ ਵੀ ਅਸੀਂ ਅੱਗੇ ਜਾਈਏ, ਨਾ ਬਾਬਾ ਜੀ ਦਾ ਸਰੀਰ ਉਸ ਵੇਲੇ ਕੋਈ ਕਾਲਾ, ਨਾ ਉਸ ਵੇਲੇ ਕੋਈ ਇਹ ਵੀ ਉਸ ਦੇ ਵਿੱਚੋਂ ਦੁਰਗੰਧੀ ਹੋਵੇ। ਜਿਵੇਂ ਕਿਉੜਾ ਛਿੜਕਿਆ ਹੁੰਦਾ ਇਸ ਤਰ੍ਹਾਂ ਸਾਰੇ ਛੱਪੜ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਇਹੋ ਜਿਹੀ ਵਾਸ਼ਨਾ ਜਿਹੜੀ ਸੀ ਆਵੇ। ਜਿੰਨੇ ਵੀ ਆਏ ਆ ਕੇ ਨਮਸਕਾਰ ਕਰਕੇ ਬੈਠੇ ਰਹੇ ਵੀ ਪਾਤਸ਼ਾਹ ਇਹ ਸਰਪ ਤੋਂ ਕਿਵੇਂ ਅਸੀਂ ਤੁਹਾਡਾ ਸਰੀਰ ਲਈਏ। ਜਿਵੇਂ ਜਿਵੇਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਨੇੜੇ ਤੇੜੇ ਦੇ ਜਿੰਨੇ ਵੀ ਮਹਾਂਪੁਰਸ਼ ਸਨ ਉਹ ਵੀ ਆਏ, ਉਹਨਾਂ ਨੇ ਆ ਕੇ ਸਾਰਿਆਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਵੀ ਹੁਣ ਸਾਡਾ ਜੀ ਕਰਦਾ ਵੀ ਤੁਹਾਡਾ ਇਹ ਜਿਹੜਾ ਸਰੀਰ ਹੈ ਇਸ ਨੂੰ ਅਸੀਂ ਲਈਏ। ਗੁਰਮੁਖ ਜੀ ਨੂੰ ਸਰੀਰ ਜਿਹੜਾ ਸੀ ਬਾਬਾ ਜੀ ਦਾ, ਕਈ ਦਿਨ ਤੋਂ ਬਾਅਦ ਜਿਹੜਾ ਸਰਪ ਸੀ ਉਹ ਓਹਲੇ ਹੋ ਗਿਆ ਅਤੇ ਉਸ ਸਰੀਰ ਨੂੰ ਲੈ ਕੇ ਆਏ, ਅਮਾਮ ਬਾੜੇ ਦੇ ਵਿੱਚ ਲਿਆ ਕੇ ਇਸ਼ਨਾਨ ਕੀਤਾ। ਜਿਸ ਵੇਲੇ ਇਸ਼ਨਾਨ ਕਰਵਾਇਆ, ਵੇਖਣ ਵੀ ਅੰਗ ਅੰਗ ਮੁੜੀ ਜਾਂਦਾ, ਜੇ ਉਂਗਲਾਂ ਮੁੜਨ ਉਹ ਵੀ ਮੁੜਨ, ਜੇ ਬਾਬਾ ਜੀ ਦਾ ਹੱਥ ਮੁੜਨ ਉਹ ਵੀ ਮੁੜੇ। ਉਸ ਵੇਲੇ ਇੱਕ ਕੁਰਸੀ ਸੀ ਨਵਾਬੀ, ਉਸ ਕੁਰਸੀ ਦੇ ਉੱਤੇ ਬਾਬਾ ਜੀ ਨੂੰ ਬਿਠਾ ਦਿੱਤਾ। ਭਾਗਾਂ ਵਾਲੇ ਉਹ ਕਿਸੇ ਨੂੰ ਇਹ ਨਹੀਂ ਸੀ ਭਾਸ ਪੈਂਦਾ ਵੀ ਸਰੀਰ ਛੱਡ ਗਿਆ ਜਾਂ ਸਰੀਰ ਦੇ ਵਿੱਚ ਹੈ। ਸਿੱਖ ਸੰਗਤਾਂ ਬੜੀਆਂ ਦਰਸ਼ਨ ਕਰਨ ਵਾਸਤੇ ਆਈਆਂ, ਕਹਿਣ ਲੱਗੇ ਇਸ ਤਰ੍ਹਾਂ ਕਰੋ
ਵੀ ਹੁਣ ਇਹਨਾਂ ਨੇ ਇਸ ਜਗ੍ਹਾ ਦੇ ਵਿੱਚ ਤਪ ਤਾਂ ਬੜਾ ਵੱਡਾ ਕੀਤਾ, ਪਰ ਆਹ ਜਿਹੜਾ ਇਮਾਮਬਾੜਾ ਇਸ ਜਗ੍ਹਾ ਦੇ ਵਿੱਚ ਆਪਾਂ ਇਹਨਾਂ ਦਾ ਜਿਹੜਾ ਸਰੀਰ ਹੈ ਉਸ ਸਰੀਰ ਨੂੰ ਆਪਾਂ ਰੱਖ ਦਈਏ, ਦਫਨ ਕਰ ਦਈਏ ਸਾਰੇ ਸ਼ਹਿਰ ਦੇ ਵਿੱਚ। ਜਿਸ ਵੇਲੇ ਬਾਬਾ ਜੀ ਦਾ ਦੀਦਾਰ ਕਰਵਾਇਆ ਉਸ ਵੇਲੇ ਦੇ ਸਮੇਂ ਦਾ ਦਰਸ਼ਨ ਕਰ ਕਰਕੇ ਸਾਰਿਆਂ ਦੇ ਮਨ ਜਿਹੜੇ ਸਨ ਪ੍ਰਸੰਨ ਹੁੰਦੇ ਤੁਰੇ ਗਏ। ਇਮਾਮਬਾੜੇ ਦੇ ਵਿੱਚ ਬਾਬਾ ਜੀ ਦਾ ਸਰੀਰ ਜਿਹੜਾ ਸੀ ਉਸ ਨੂੰ ਦਫਨਾ ਦਿੱਤਾ। ਗੁਰਮੁਖ ਜਨੋ ਸਮਾਂ ਜਿਹੜਾ ਸੀ ਆਉਂਦਾ ਰਿਹਾ ਜਾਂਦਾ ਰਿਹਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਬਲਹਾਰੀ ਗੁਰ ਆਪਣਾ ਸਦਾ ਸਦਾ ਕੁੰਭ ਵਾਰਿਆ, ਗੁਰਮੁਖ ਜਿੱਤਾ ਮਨ ਮੁਖ ਹਾਰਿਆ। ਭਾਗਾਂ ਵਾਲੀ ਉਸ ਵੇਲੇ ਜਿੰਨੇ ਵੀ ਸਨ ਸਾਰਿਆਂ ਨੇ ਕਿਹਾ ਵੀ ਦਿਨ ਵੇਖੋ, ਵਿਚਾਰ ਕਰੋ ਵੀ ਦਿਨ ਕਿਹੜਾ ਹੈ। ਭਾਗਾਂ ਵਾਲੀ ਉਹ ਸਮਾਂ ਜਿਹੜਾ ਸੀ ਉਹ ਵੀ ਆਹੀ ਸਮਾਂ ਸੀ ਜਿਸ ਨੂੰ ਅਮਾਵਸ ਦਾ ਸਮਾਂ ਕਹਿੰਦੇ ਹੈ। ਭਾਗਾਂ ਵਾਲੀ ਉਹ ਬਾਬਾ ਜੀ ਦਾ ਜਾਣਾ ਅਮਾਵਸ ਨੂੰ, ਆਉਣਾ ਪੂਰਨਮਾਸ਼ੀ ਨੂੰ, ਪਤਾ ਨਹੀਂ ਇਹ ਕਿੰਨੇ ਕੁ ਸਮਿਆਂ ਤੋਂ ਬਣਿਆ ਟੁਰਿਆ ਆ। ਪਤਾ ਨਹੀਂ ਉਹ ਬਖਸ਼ਿਸ਼ ਜਿਹੜੀ ਸੀ ਕਿਵੇਂ ਕਿਵੇਂ ਵੰਡੀ, ਕਿਵੇਂ ਕਿਵੇਂ ਸੰਸਾਰ ਨੂੰ ਬਖਸ਼ਿਸ਼ ਦੇ ਕੇ ਚਲੇ ਗਏ। ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਭਾਗਾਂ ਵਾਲਿਓ ਸਮੇਂ ਹੋ ਕੇ ਗੁਜ਼ਰਦੇ ਰਹੇ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ। ਪਰ ਭਾਗਾਂ ਵਾਲਿਓ ਜਿਸ ਜਾਮੇ ਦੇ ਵਿੱਚ ਹੁਣ ਆਪਾਂ ਦਰਸ਼ਨ ਕੀਤੇ ਹੈ, ਇਹ ਜਾਮਾ ਨਜ਼ਰ ਆਉਂਦਾ ਹੈ। ਭਾਗਾਂ ਵਾਲਿਓ ਉਹਨਾਂ ਦੇ ਸਰੂਪ ਨੂੰ ਵੇਖ ਵੇਖ ਕੇ ਐਂ ਜੀ ਕਰਦਾ ਵੀ ਕੁੱਟ ਕੇ ਮੈਂ ਉਸ ਨੂੰ ਗਲਫੱਕੜੀ ਪਾ ਲਵਾਂ, ਭਾਵੇਂ ਲੋਕ ਕਹਿਣ, ਭਾਵੇਂ ਸੰਗਤ ਆਖੇ ਵੀ ਇਹ ਤਸਵੀਰ ਹੈ, ਪਰ ਮੈਨੂੰ ਐਂ ਲੱਗਦਾ ਵੀ ਧੰਨ ਬਾਬਾ ਆਨੰਦ ਸਿੰਘ ਹੀ ਬੈਠਾ ਹੈ। ਸਾਡੇ ਉੱਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਸਾਨੂੰ ਬਖਸ਼ਿਸ਼ ਦਿਓ। ਗਰੀਬ ਨਿਵਾਜ ਗੁਰਮੁਖ ਜਿੱਤਾ ਮਨ ਮੁਖਾਰਿਆ, ਸਾਡੀ ਮਨਮੁਖਾਂ ਨਾਲ ਸਾਂਝ ਨਾ ਪਵੇ, ਗੁਰਮੁਖਾਂ ਦੇ ਨਾਲ ਸਾਂਝ ਪਵੇ। ਜਿਹੜੇ ਜਿੱਤੇ ਵੀ ਹੈ ਉਹਨਾਂ ਦੇ ਨਾਲ ਸਾਡੀ ਸਾਂਝ ਹੋਵੇ, ਹਾਰਿਆਂ ਦੇ ਨਾਲ ਸਾਡੀ ਸਾਂਝ ਨਾ ਹੋਵੇ, ਇਹ ਸਾਡੇ 'ਤੇ ਕਿਰਪਾ ਕਰ ਦਿਓ। ਭਾਗਾਂ ਵਾਲਿਓ ਬਾਬਾ ਜੀ ਕਿਰਪਾ ਕਰਨ, ਸਾਰਿਆਂ ਦਾ ਆਇਆ ਸਫਲ ਕਰਨ।

अपने दास को अपने दास को प्यासा

0: ਦੇ ਸੁਪਨਾ ਬਿਨਸਤ ਲਗਨਵਾ ਬਾਰੂ ਪੀਤ ਬਣਾਈ ਰਚਪਤ ਰਹਿਤ ਨਹੀਂ ਦਿਨ ਚਾ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾ
1: ਅਜੋ ਸਮਝ ਰਚ ਬਿਗੜਿਓ ਨਾ ਅਜੂਹੋਂ ਸਮਝ ਕਛ ਬਿਗੜਿਓ ਨਾ ਭਜਲੇ ਨਾਮ ਮੁਰਾ ਭਜਲੇ ਨਾ

0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
1: ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਡਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ,

0: ਸੁਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ
1: ਭੇਦ ਨਾ ਪਾਈ।
0: ਗੁਰੂ ਤੇ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਗੁਰੂ ਦੇ ਵਿੱਚ, ਕਹਿੰਦੇ ਕੋਈ ਫਰਕ ਨਹੀਂ ਹੈ, ਇੱਕੋ ਹੀ ਸਰੂਪ ਹੈ ਤੇ ਉਹ ਸਰਗੁਣ ਸਰੂਪ ਹੈ ਤੇ ਉਹ ਨਿਰਗੁਣ ਸਰੂਪ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਨਾਨਕ ਜੀ ਨੂੰ ਅਕਾਲ ਪੁਰਖ ਵੱਲੋਂ ਇਹ ਦਰਗਾਹ ਵਿੱਚ ਹੁਕਮ ਹੁੰਦਾ, ਤੁਸੀਂ ਸਰਗੁਣ ਪਰਮੇਸ਼ਰ ਹੋਏ ਤੇ ਅਸੀਂ ਨਿਰਗੁਣ ਪਰਮੇਸ਼ਰ ਹੋ ਜਾਓ, ਤੁਸੀਂ ਸਾਡਾ ਸਰੂਪ ਹੋ ਗਏ। ਕਲਗੀਧਰ ਜੀ ਕਹਿੰਦੇ ਹਨ, ਇਹ ਵਿਦ ਕਰਤ ਤਪੱਸਿਆ ਪਿਓ ਦੁਆਏ ਤੇ ਏਕ ਰੂਪ ਹੋਇਆ। ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਕਬੀਰ ਜੀ ਕਹਿੰਦੇ ਜਾ ਬਾਪਾ ਪਰ ਕਾ ਮਿਟ ਗਿਆ ਜਾ ਤਾਂ ਦੇਖੋ ਤਤ ਤੂੰ। ਸੋ ਗੁਰੂ ਦੋਹਾਂ ਲੋਕਾਂ ਦਾ ਮਾਲਕ ਹੈ। ਗੁਰੂ ਹੁਣ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੀ ਫਰਕ ਹੈ? ਹੈ ਉਹ ਪੰਜਾਂ ਤੱਤਾਂ ਦਾ ਸਰੀਰ, ਉਹੀ ਪੰਜਾਂ ਤੱਤਾਂ ਦਾ ਸਰੀਰ, ਪਰੰਤੂ ਉਸ ਸਰੀਰ ਦੇ ਵਿੱਚ ਗਿਆਨ ਨਹੀਂ ਹੋ ਸਕਦਾ ਹੈ, ਸੇਵਾ ਸਿਮਰ ਨਹੀਂ ਹੋ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ, ਉਸ ਨੂੰ ਇਤਨੀ ਸੋਝੀ ਨਹੀਂ ਹੈ। ਤੇ ਸਾਧ ਸੰਗਤ, ਜੇ ਹੁਣ ਇਹ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਭਜਨ ਪਾਠ ਕਰਦਾ ਹੈ, ਫਿਰ ਤਾਂ ਇਹ ਮਨੁੱਖ ਹੈ, ਇਨਸਾਨ ਹੈ, ਨਹੀਂ ਤਾਂ ਫਿਰ ਇਹ ਗਿਆਨ ਬਿਨਾਂ ਪਸਜਾਨ, ਗਿਆਨ ਤੋਂ ਬਿਨਾਂ ਪਸ਼ੂ ਦੇ ਸਮਾਨ ਦੱਸਿਆ ਹੈ। ਸਰੀਰ ਤਾਂ ਸਾਸ ਉਸ ਦਾ ਵੀ ਪੰਜਾਂ ਤੱਤਾਂ ਦਾ ਹੈ, ਆਪਣਾ ਵੀ ਪੰਜਾਂ ਤੱਤਾਂ ਦਾ ਹੈ, ਪਰੰਤੂ ਗੁਰੂ ਸਰੀਰ ਗੁਰੂ ਦਾ ਵੀ ਪੰਜਾਂ ਤੱਤਾਂ ਦਾ ਸੀ, ਪਰੰਤੂ ਸਾਸ ਗੁਰੂ ਸਮਰੱਥ ਸੀ, ਗੁਰੂ ਸਰਵ ਸ਼ਕਤੀਮਾਨ ਸੀ, ਗੁਰੂ ਗਿਆਨ ਦਾ ਸਰੂਪ ਸੀ ਤੇ ਗੁਰੂ ਸਰਵ ਕਲਾ ਸਮਰੱਥ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰਮਾਨ ਜਿਨ ਕਲ ਰਾਖੀ ਮੇਰੀ। ਸੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਬਿਨ ਪੂਰੇ ਗੁਰਦੇ ਫਿਰ ਸੈਤਾਨੇ ਆ, ਸਿਰ ਲਗਾ ਯਮਡਨ ਤਾਂ ਫਿਰ ਪਛਤਾਨੇ ਆ। ਬਿਨ ਪੂਰੇ ਗੁਰਦੇ, ਪੂਰੇ ਗੁਰੂ ਤੋਂ ਬਿਨਾਂ ਇਹ ਮਨੁੱਖ ਕਹਿੰਦੇ ਜਿਵੇਂ ਇੱਕ ਕਮਲਾ ਪੁਰਸ਼ ਹੁੰਦਾ ਹੈ, ਮੈਂਟਲ ਹੁੰਦਾ ਕਿ ਉਸਨੂੰ ਪਤਾ ਨਹੀਂ ਆਪਣੇ ਸਰੀਰ ਦੀ ਸੋਝੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਜੀਵ ਨੂੰ ਵੀ ਸੋਝੀ ਨਹੀਂ ਹੈ। ਪੂਰੇ ਗੁਰੂ ਤੋਂ ਬਿਨਾਂ ਕਹਿੰਦੇ ਇਸ ਤਰ੍ਹਾਂ ਫਿਰਦਾ ਜਿਵੇਂ ਕੋਈ ਸਦਾ ਹੀ ਫੁਰਦਾ ਹੁੰਦਾ, ਜਿਵੇਂ ਕਮਲਾ ਕੋਈ ਫਿਰਦਾ ਹੁੰਦਾ। ਵੈਸੇ ਸਾਰੀਆਂ ਗੱਲਾਂ ਬਾਤਾਂ ਮਨੁੱਖ ਦੀਆਂ ਆਮ ਐਸੀਆਂ ਵੈਸੀਆਂ ਹੁੰਦੀਆਂ।

0: ਦਿਨ ਪੂਰੇ ਗੁਰਦੇਵ ਫਿਰਿਆ ਸ਼ੈਤਾਨਿਆਂ, ਸ਼ੈਤਾਨ ਵੀ ਇੱਕ ਤਾਂ ਸਦਾਈ ਸ਼ੈਤਾਨ, ਸ਼ੈਤਾਨੀਆਂ ਕਰਨੀਆਂ, ਸ਼ੈਤਾਨਾਂ ਵਾਲੀਆਂ ਗੱਲਾਂ ਕੀ ਪਿਆ ਹੈ ਇੱਥੇ, ਅੱਗਾ ਕਿਹਨੇ ਦੇਖਿਆ ਹੈ, ਇਹ ਕੀ ਰੱਬ ਕਿਸਨੇ ਦੇਖਿਆ, ਰੱਬ ਤਾਂ ਹੈ ਹੀ ਨਹੀਂ ਹੈ, ਹਿਸਾਬ ਤਾਂ ਕੋਈ ਨਹੀਂ ਹੁੰਦਾ। ਫਿਰ ਗੁਰੂ ਅਮਰਦਾਸ ਮਹਾਰਾਜ ਅਗਨੀਆਂ ਤੁਕਾਂ ਦੇ ਅੰਦਰ ਕਹਿੰਦੇ ਹਨ, ਇੱਥੇ ਤਾਂ ਭਾਈ ਕਹਿ ਕੇ ਸਰ ਜਾਂਦਾ ਹੈ, ਸਮਾਂ ਨਿਕਲ ਜਾਵੇਗਾ, ਫਿਰ ਪਤਾ ਲੱਗਦਾ ਹੈ ਵੀ ਗੁਰੂ ਦੀ ਲੋੜ ਕੀ ਹੈ, ਨਾਮ ਜਪਣ ਦੀ ਕੀ ਲੋੜ ਹੈ ਜਦੋਂ ਉਹ ਵਕਤ ਬਣਦਾ। ਮਹਾਰਾਜ ਕਹਿੰਦੇ ਹਨ, ਸਾਵਧਾਨ ਕਰਦੇ ਹਨ,
1: ਸਿਰ ਲੱਗਾ ਜਮ ਡੰਡ ਤਾਂ ਫਿਰ ਪੁੱਛਤਾ ਮੈਂ ਗਾ।

0: ਕਹਿੰਦੇ ਹੁਣ ਤੱਕ ਨਾਮ ਜਪਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਗੁਰੂ ਬਣਨ ਦੀ ਕੀ ਲੋੜ ਹੈ, ਇੱਥੇ ਜੋ ਕੁਛ ਵੀ ਹੈ, ਅੱਗਾ ਕੀ ਨਹੀਂ ਦੇਖਿਆ ਹੈ, ਕੀ ਨਾ ਕਿ ਸਰ ਗਹਿਮੇ ਬਣਾਏ ਹੋਏ ਨੇ, ਢਕੌਂਸਲੇ ਬਣਾਏ ਹੋਏ ਨੇ, ਅੰਧ ਵਿਸ਼ਵਾਸੀ ਲੋਕਾਂ ਦੀਆਂ ਗੱਲਾਂ ਹਨ ਇਹ, ਐਸੀ ਦੁਨੀਆਂ ਗੱਲਾਂ ਕਰਦੀ ਹੈ, ਬੋਲੋ ਸਤਿ। ਪਰੰਤੂ ਭਾਈ ਸਿੱਖ ਉਹ ਹੁੰਦੇ ਹਨ, ਸਤਸੰਗੀ ਉਹ ਹੁੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਜਾਂ ਦੁਨੀਆਂ ਦੇ ਪਿੱਛੇ ਨਹੀਂ ਚੱਲਦੇ। ਗੁਰੂ ਦੇ ਸਿੱਖ ਉਹ ਹੁੰਦੇ ਹਨ ਜੋ ਗੁਰੂ ਦੇ ਪਿੱਛੇ ਬਾਣੀ ਦੇ ਪਿੱਛੇ ਚੱਲਦੇ ਹਨ, ਬੋਲੋ। ਜੋ ਗੁਰਬਾਣੀ ਦੇ ਪਿੱਛੇ ਚੱਲਦੇ ਹਨ, ਜੋ ਗੁਰਬਾਣੀ ਤੋਂ ਬਾਹਰ ਗੱਲ ਹੈ ਉਸ ਨੂੰ ਨਹੀਂ ਮੰਨਣਾ ਚਾਹੀਦਾ, ਜੋ ਪਰੰਤੂ ਗੁਰਬਾਣੀ ਦੇ ਵਿੱਚ ਹੈ ਗੱਲ ਉਸ ਨੂੰ ਤਾਂ ਸਾਨੂੰ ਮੰਨਣਾ ਹੀ ਪਵੇਗਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੀਆਂ, ਪੂਰੇ ਗੁਰੂ ਤੋਂ ਬਿਨਾਂ ਇਹ ਸ਼ੈਤਾਨੀਆਂ ਕਰਦਾ ਹੈ, ਸ਼ੈਤਾਨੀਆਂ ਵਾਲੀਆਂ ਗੱਲਾਂ ਕਰਦਾ ਹੈ, ਸ਼ੈਤਾਨੀਆਂ ਇਸ ਨੂੰ ਸੁਝਦੀਆਂ ਹਨ। ਪਰੰਤੂ ਕਹੀ ਜਾਂਦਾ ਹੈ, ਸਿਰ ਲਗਾ ਜਮ ਡੰਡ ਤਾਂ ਫਿਰ ਪਛਤਾਨਿਆ, ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਪੈਣਾ ਹੈ ਨਾ, ਫਿਰ ਪਤਾ ਲੱਗਣਾ ਹੈ ਵੀ ਅੱਗਾ ਹੈ ਕਿ ਨਹੀਂ ਹੈ। ਕਬੀਰ ਜੀ ਕਹਿੰਦੇ ਨੇ, ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਉਹ ਮਿਲਿਓ ਤਿਨ ਲਿਆ ਅੰਚਲ ਦਾ, ਅੰਚ ਨਾਮ ਹੈ ਲੜ ਲਾਉਣ ਦਾ। ਮੈਨੂੰ ਗੁਰੂ ਰੂਪੇ ਸਾਧੂ ਨੇ ਲੜ ਲਾ ਲਿਆ, ਮੈਂ ਬਚ ਗਿਆ ਉਸ ਭਿਆਨਕ ਸਮੇਂ ਤੋਂ, ਬੋਲੋ। ਸੋ ਇਸ ਕਰਕੇ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਗੁਰੂ ਸਮਰੱਥ ਹੈ। ਹੁਣ ਜਹਾਂਗੀਰ ਬਾਦਸ਼ਾਹ ਗੁਰੂ ਮਹਾਰਾਜ ਦੀ ਮਹਿਮਾ ਨੂੰ ਦੇਖ ਕੇ ਸੜਨ ਲੱਗਿਆ, ਗੁਰੂ ਮਹਾਰਾਜ ਨੂੰ ਰੋਕੀ ਮੱਥੇ ਟੇਕੇ ਨਮਸਕਾਰਾਂ ਕਰਦੇ ਹਨ। ਸੱਚਾ ਪਾਤਸ਼ਾਹ, ਸੱਚਾ ਮੈਨੂੰ ਤਾਂ ਪਾਤਸ਼ਾਹ ਕਹਿੰਦੇ ਹਨ, ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ, ਵੀ ਕਿਤਨਾ ਇਹ ਤਾਂ ਬੜੀ ਮਾੜੀ ਗੱਲ ਹੈ। ਮੈਂ ਤਾਂ ਪਾਤਸ਼ਾਹ ਹੋਵਾਂ, ਮੈਂ ਭਾਰਤ ਵਰਸ਼ ਦਾ ਰਾਜਾ ਹਾਂ, ਫੌਜਾਂ ਮੇਰੇ ਕੋਲ, ਇਹ ਤਾਂ ਬਸ ਥੋੜੇ ਜਿਹੇ ਸਿੱਖਾਂ ਦੇ ਮਾਲਕ ਹਨ, ਇਹਨਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਮਨ ਦੇ ਵਿੱਚ ਖੁੰਦਕ ਹੈ, ਮਨ ਦੇ ਵਿੱਚ ਥੋੜੀ ਜਿਹੀ ਈਰਖਾ ਹੈ। ਜਦੋਂ ਇਹ ਸੁਣਦਾ ਵੀ ਸਿੱਖ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਮੱਥਾ ਟੇਕਦੇ ਹਨ, ਬੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਇਹਨਾਂ ਨੂੰ ਭੇਟਾ ਕਰਦੇ ਹਨ, ਇੱਥੋਂ ਤੱਕ ਗੁਰੂ ਜੀ ਦੇ ਬਚਨਾਂ ਤੋਂ ਜਾਨਾਂ ਨਿਸ਼ਾਵਰ ਕਰਦੇ ਹਨ, ਅਤੇ ਇਹਨਾਂ ਦਾ ਇਤਨਾ ਸਤਿਕਾਰ, ਇਤਨਾ ਪਿਆਰ, ਸੱਚਾ ਪਾਤਸ਼ਾਹ। ਕੋਈ ਫਿਰ ਜਿਹੜੇ ਚੁਗਲ ਲੋਕ ਹਨ, ਚੁਗਲਖੋਰ ਨਿੰਦਕ ਲੋਕ ਗੁਰੂ ਕਰਦੇ, ਈਰਖਾਵਾਦੀ ਲੋਕ, ਉਹ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਵੀ ਉਹ ਤਾਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹਨ। ਫਿਰ ਤੁਸੀਂ ਤਾਂ ਝੂਠੇ ਪਾਤਸ਼ਾਹ ਹੀ ਹੋਏ, ਫਿਰ ਉਹ ਸੱਚੇ ਪਾਤਸ਼ਾਹ, ਤੁਹਾਨੂੰ ਤਾਂ ਪਾਤਸ਼ਾਹ ਸੱਚਾ ਪਾਤਸ਼ਾਹ। ਇੱਕ ਦਿਨ ਐਸਾ ਹੀ ਉਸਨੇ ਬੇਨਤੀ ਮਹਾਰਾਜ ਅੱਗੇ ਕਰ ਦਿੱਤੀ ਕਿ ਤੁਹਾਨੂੰ ਇਹ ਲੋਕ ਮੈਨੂੰ ਆ ਕੇ ਬਹੁਤ ਸਾਰੇ ਕਹਿੰਦੇ ਹਨ, ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਗੁਰੂ ਮਹਾਰਾਜ ਹੱਸ ਪਏ, ਕੁਛ ਨਹੀਂ ਬੋਲੇ, ਕਹਿੰਦੇ ਕੋਈ ਨਹੀਂ, ਇਸ ਗੱਲ ਦਾ ਕਿਤੇ ਜਵਾਬ ਆ ਜਾਵੇਗਾ। ਗਰੀਬ ਸਿੱਖ, ਕਾਈ ਸਿੱਖ ਬੇਨਤੀਆਂ ਕਰਦਾ ਹੈ ਕਿਤੇ ਭੁੱਲ ਕੇ ਉਸ ਦੇ ਤੰਬੂ ਦੇ ਵਿੱਚ ਜਾ ਕੇ ਜਹਾਂਗੀਰ ਦੇ, ਕਿ ਮਹਾਰਾਜ ਇਹ ਟਕਾ ਅੱਗੇ ਰੱਖਿਆ, ਕਾ ਦੀ ਪੰਨ ਅੱਗੇ ਰੱਖੀ, ਮਹਾਰਾਜ ਕਿਰਪਾ ਕਰੋ ਮੇਰੇ ਤੇ, ਤਨ ਸੱਚਾ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਨਮਸਕਾਰਾਂ ਕਰਦਾ ਹੈ। ਜਹਾਂਗੀਰ ਬੜਾ ਖੁਸ਼ ਹੋਇਆ, ਆਮ ਦੁਨਿਆਵੀ ਬੰਦਾ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ, ਤੇ ਸੱਸ ਗੁਰੂ ਜੀ ਦੀ ਵਡਿਆਈ ਤਾਂ ਸੱਚੀ ਹੈ ਨਾ, ਉਹ ਤਾਂ ਹੈ ਹੀ, ਸੂਰਜ ਨੂੰ ਸੂਰਜ ਕਹਿਣਾ ਉਸ ਵਿੱਚ ਕਿਆ ਫਰਕ ਹੈ? ਤੇ ਆਮ ਜਿਹੜੇ ਹਨ ਸਾਧ ਸੰਗ ਦੁਨਿਆਵੀ ਲੋਕਾਂ ਦੇ ਚਾਪਲੂਸ ਲੋਕ ਹੁੰਦੇ ਹਨ, ਚਾਪਲੂਸੀਆਂ ਕਰਨੀਆਂ, ਐਵੇਂ ਆਪਣੀਆਂ ਮਨ ਦੀਆਂ ਖਾਹਿਸ਼ਾਂ ਵਾਸਤੇ ਵਡਿਆਈਆਂ ਕਰਨੀਆਂ, ਝੂਠੀਆਂ ਵਡਿਆਈਆਂ ਕਰਨੀਆਂ ਤੇ ਮਤਲਬ ਵਾਸਤੇ। ਸੋ ਸਾਧ ਸੰਗਤ ਹੁਣ ਜਦੋਂ ਸਿੱਖ ਕਹਿ ਰਿਹਾ ਧੰਨ ਸੱਚੇ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ, ਮਹਾਰਾਜ ਮਸਾਂ ਦਰਸ਼ਨ ਹੋਣੇ, ਮੈਂ ਤਾਂ ਬਹੁਤ ਸਮੇਂ ਦਾ ਉਡੀਕ ਕਰ ਰਿਹਾ ਸੀ ਕਿਤੇ ਮੈਨੂੰ ਦਰਸ਼ਨ ਹੋ ਜਾਣਗੇ, ਮੈਂ ਬੜਾ ਔਖਾ, ਮਹਾਰਾਜ ਜਦੋਂ ਮੈਂ ਸੁਣਿਆ ਤੁਸੀਂ ਇਸ ਜੰਗਲ ਦੇ ਵਿੱਚ ਆਏ ਹੋ, ਭਾਗ ਲਾਏ ਹਨ, ਮੈਂ ਤਾਂ ਉਦੋਂ ਦਾ ਹੀ ਫਿਰ ਰਿਹਾ, ਤੁਹਾਡੇ ਘੋੜੇ ਵਾਸਤੇ ਆ ਘਾਹ ਦੀ ਪੰਡ, ਆ ਟਕਾ ਸਾਂਭ ਸਾਂਭ ਕੇ ਅੱਗੇ ਰੱਖਿਆ। ਹੁਣ ਜਦੋਂ ਇਸ ਤਰ੍ਹਾਂ ਦੇ ਸ਼ਰਧਾ ਦੇ ਵਚਨ ਸਾਧ ਸੰਗਤ ਤੋਂ ਕਹਿੰਦਾ ਹੈ, ਜਹਾਂਗੀਰ ਦੇ ਮਨ ਦੇ ਵਿੱਚ ਕੁਛ ਫਿਰ ਇਸ ਨੂੰ ਸਮਝ ਪਈ ਕਿ ਇਹ ਮੈਨੂੰ ਗੁਰੂ ਸਮਝ ਕੇ ਆਪਣਾ ਨਮਸਕਾਰ ਕਰ ਰਿਹਾ ਹੈ, ਗੁਰੂ ਮੈਨੂੰ ਸਮਝ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਸਮਝ ਰਿਹਾ ਹੈ। ਤੇ ਫਿਰ ਉਹ ਅੱਗੇ ਟਕਾ ਰੱਖਿਆ ਤੇ ਕੀ ਬੇਨਤੀ ਕੀਤੀ? ਸਿੱਖ ਬੇਨਤੀ ਕਰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੇਰਾ ਜੰਮਣ ਮਰਨ ਕੱਟ ਦਿਓ, ਬੋਲੋ
1: ਸਤਨਾਮ,
0: ਮੈਨੂੰ ਮੁਕਤੀ ਦਾ ਦਾਨ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਹਿਸਾਬ ਕਿਤਾਬ ਖਤਮ ਕਰ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰਾ ਜਨਮ ਸਫਲਾ ਕਰੋ, ਮੈਨੂੰ ਨਾਮ ਦਾਨ ਦਿਓ, ਬੋਲੋ
1: ਸਤਨਾਮ।
0: ਹੁਣ ਇਹ ਵਸਤੂਆਂ ਜਹਾਂਗੀਰ ਕਿੱਥੇ ਦੇ ਸਕਦਾ ਸੀ? ਕਹਿਣ ਲੱਗਿਆ, ਦੱਸ ਤੁਹਾਨੂੰ ਕੋਈ ਬਈ ਸਿੱਖਾ ਭਲੇ ਪੁਰਸ਼ਾ, ਤੈਨੂੰ ਕੋਈ ਮੁੰਡਾ ਨੌਕਰੀ ਦਿਲਾਉਣਾ ਹੈ, ਤੈਨੂੰ ਕੋਈ ਪੈਸੇ ਦੀ ਲੋੜ ਹੈ, ਤੈਨੂੰ ਮੈਂ ਪਿੰਡ ਤੱਕ ਦੇ ਸਕਦਾ, ਦੋ ਪਿੰਡ ਚਾਰ ਪਿੰਡ ਦੇ ਸਕਦਾ ਹਾਂ, ਹੁਣ ਸਿੱਖ ਕਹਿਣ ਲੱਗੇ ਮਹਾਰਾਜ ਮੈਨੂੰ ਦੁਨਿਆਵੀ ਚੀਜ਼ਾਂ ਦੇ ਵਿੱਚ ਨਾ ਫਸਾਓ, ਮੈਨੂੰ ਮਾਇਆ ਦੇ ਵਿੱਚ ਨਾ ਫਸਾਓ ਮਹਾਰਾਜ, ਮੇਰੇ ਤੇ ਕਿਰਪਾ ਕਰਕੇ ਮੇਰੇ ਤੇ ਤਾਂ ਇਹੀ ਮਿਹਰ ਕਰੋ, ਬਸ ਮੇਰਾ ਤਾਂ ਜਨਮ ਸਫਲਾ ਕਰ ਦਿਓ। ਬੋਲੋ ਸਤਨਾਮ
1: ਸ੍ਰੀ
0: ਵਾਹਿਗੁਰੂ। ਹੁਣ ਜਹਾਂਗੀਰ ਕਹਿੰਦਾ ਹੈ ਪੈਸੇ ਲਓ, ਹਜ਼ਾਰ ਲਓ, ਲੱਖ ਲਓ, ਨੌਕਰੀ ਦੇ ਦਿੰਦਾ ਹਾਂ, ਤੇਰੇ ਲੜਕੇ ਨੂੰ ਨੌਕਰੀ ਦੇ ਦਿੰਦਾ ਹਾਂ, ਦੱਸ ਕੀ ਸੋਨਾ ਚਾਂਦੀ ਹੋਰ ਕੀ। ਸਿੱਖ ਕਹਿ ਨਹੀਂ ਮਹਾਰਾਜ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਤਾਂ ਇਹ ਕਿਰਪਾ ਕਰੋ

0: ਤੇ ਮਾਨ ਨਤਾਣੇ ਦੇ ਤਾਨ ਸ਼ਾਂਤੀ ਦੇ ਪੁੰਜ ਨਥਾਵੇਂ ਦੇ ਥਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਚਨ ਹਨ। ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਸੱਚ ਹੈ, ਸਿਰ ਲਗਾ ਜਮ ਡੰਡ ਤਾਂ ਫਿਰ ਪਛਤਾਣੇ।

0: ਸ੍ਰੀ ਸੁਖਮਨੀ ਸਾਹਿਬ ਗੁਰੂ ਸਾਹਿਬ ਫਰਮਾਨ ਕਰਦੇ ਹਨ, ਜਿਸ ਵਸਤੂ ਕੋ ਲੈਣ ਤੂੰ ਆਇਆ। ਜਿਹੜੀ ਵਸਤੂ ਵਾਸਤੇ ਕਿੱਥੋਂ ਲੈਣ ਆਇਆ, ਇਹ ਮਨੁੱਖਾ ਸਰੀਰ ਦੇ ਵਿੱਚ ਆਇਆ। 84 ਲੱਖ ਜੂਨ ਦਾ ਲੰਮਾ ਚੱਕਰ ਕੱਟ ਕੇ ਮਨੁੱਖਾ ਸਰੀਰ ਦੇ ਵਿੱਚ ਆਇਆ ਹੈ, ਜਿਸ ਵਸਤੂ ਵਾਸਤੇ। ਉਹ ਕਿੱਥੋਂ ਮਿਲਦੀ ਹੈ? ਜਿਸ ਵਸਤੂ ਕੋ ਲੈਣ ਤੂੰ ਆਇਆ, ਰਾਮ ਨਾਮ
1: ਸੰਤਨ ਕਰ
0: ਰਾਮ ਨਾਮ ਪਰਮੇਸ਼ਰ ਦਾ ਨਾਮ ਉਹ ਕਿੱਥੋਂ ਮਿਲੇਗਾ? ਸਾਧੂਆਂ ਤੋਂ ਮਿਲੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਜਹਾਂਗੀਰ ਬਾਦਸ਼ਾਹ ਕਹਿੰਦਾ ਤੂੰ ਮਾਇਆ ਲੈ ਲੈ, ਤੂੰ ਜ਼ਮੀਨ ਲੈ ਲੈ, ਨੌਕਰੀ ਲੈ ਲੈ। ਸਿੱਖ ਕਹਿੰਦਾ ਨਹੀਂ ਮਾਰਾ। ਉੱਤਮ ਜਗਿਆਸੂ ਸੀ, ਜੇ ਤਾਂ ਮਾੜਾ ਮੋਟਾ ਆਪਣੇ ਵਰਗਾ ਹੁੰਦਾ ਫਿਰ ਤਾਂ ਉੱਥੇ ਬਹਿ ਜਾਂਦਾ ਵੀ ਠੀਕ ਹੈ, ਸਾਨੂੰ ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ। ਪਰੰਤੂ ਉੱਤਮ ਜਗਿਆਸੂ ਸੀ ਉਹ। ਉਹ ਕਹਿੰਦਾ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਹੁਣ ਜਹਾਂਗੀਰ ਨੂੰ ਕਹਿਣਾ ਪਿਆ ਵੀ ਇਹ ਵਸਤੂਆਂ ਤਾਂ ਹੁਣ ਜਹਾਂਗੀਰ ਦੇ ਵੀ ਸਮਝ ਪੈ ਗਈ, ਮੈਂ ਕਿਵੇਂ ਇਹ ਗੱਲ ਜਨਮ ਦੇ ਸਕਦਾ ਹਾਂ, ਜਿਸ ਦੇ ਮਨ ਵਿੱਚ ਇਹ ਭਰਮ ਸੀ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ। ਕਹਿੰਦਾ ਉਹ ਅਗਲੇ ਤੰਬੂ ਦੇ ਵਿੱਚ ਨੇ ਬਈ, ਜੋ ਤੂੰ ਸਮਝ ਰਿਹਾ ਹੈ ਗੁਰੂ ਹਰਗੋਬਿੰਦ ਆਪਣਾ ਸਿੱਖਾਂ ਦੇ ਗੁਰੂ, ਤੇ ਉਹ ਅਗਲੇ ਤੰਬੂ ਦੇ ਵਿੱਚ ਹਨ। ਕਹਿੰਦਾ ਤੁਸੀਂ? ਕਹਿੰਦਾ ਮੈਂ ਤਾਂ ਬਾਦਸ਼ਾਹ ਹਾਂ, ਜਹਾਂਗੀਰ ਬਾਦਸ਼ਾਹ। ਕਹਿੰਦਾ ਉਹ ਵੱਡੀ ਵੱਡੀ ਵੱਡੀ ਗਲਤੀ ਹੋ ਗਈ, ਤੇ ਸਿੱਖ ਨੇ ਸ਼ਾਸਨ ਟਕਾ ਚੁੱਕਿਆ, ਘਾਹ ਦੀ ਪੰਡ ਚੁੱਕੀ, ਜਾਂਦਾ ਹੋਇਆ ਟਕਾ ਵੀ ਚੁੱਕ ਲੈ ਗਿਆ ਅੱਗੇ ਤੋਂ। ਜਹਾਂਗੀਰ ਸੋਚਦਾ ਹੈ ਇਹ ਟਕਾ ਵੀ ਨਹੀਂ, ਦੇਖ ਲਓ ਉਹ ਵੀ ਨਾਲ ਲੈ ਗਿਆ। ਕਹਿੰਦਾ ਜਾਂਦਾ ਹੋਇਆ ਨਮਸਕਾਰ ਵੀ ਨਹੀਂ, ਕੁਛ ਵੀ ਨਹੀਂ, ਨਾ ਦੁਆ ਸਲਾਮ ਕੁਛ ਨਹੀਂ ਕੀਤਾ, ਬਸ ਉੱਥੋਂ ਤੰਬੂ ਦੇ ਵਿੱਚੋਂ ਨਿਕਲ ਜਾਂਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਦਾ। ਨਮਸਕਾਰ ਗੁਰਦੇਵ ਕੋ, ਸਤਨਾਮ ਜਨ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ, ਜੋ ਭਵਜਲ ਵਿੱਚੋਂ ਕੱਢਦਾ ਮੁਕਤੀ ਦੇ ਪਦਾਰਥ ਵਿੱਚ ਸਮਾ ਦਿੰਦਾ ਹੈ, ਅਮਰ ਪਦ ਬਖਸ਼ਦਾ ਹੈ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਹੁਣ ਸਿੱਖ ਬੇਨਤੀ ਕਰਦਾ, ਮਹਾਰਾਜ ਮੈਂ ਭੁਲੇਖੇ ਦੇ ਨਾਲ ਬਾਦਸ਼ਾਹ ਦੇ ਤੰਬੂ ਦੇ ਵਿੱਚ ਲੈ ਗਿਆ, ਤੇ ਇਹ ਸਿਰ ਮੈਂ ਉਸ ਦੇ ਚਰਨਾਂ ਤੇ ਰੱਖਿਆ, ਪੈਰਾਂ ਤੇ ਰੱਖਿਆ, ਜੋ ਸਿਰ ਗੁਰੂ ਦੇ ਚਰਨਾਂ ਤੇ ਚਾਹੀਦਾ। ਸੱਚੇ ਪਾਤਸ਼ਾਹ ਮੈਥੋਂ ਗਲਤੀ ਹੋ ਗਈ, ਮੇਰੇ ਤੇ ਕਿਰਪਾ ਕਰੋ, ਮੈਂ ਭੁੱਲਣਹਾਰ ਹਾਂ, ਤੇ ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਜੰਮਣਾ ਮਰਨਾ ਕੱਢ ਦੇਣਾ। ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ, ਮੈਨੂੰ ਨਾਮ ਦੀ ਦਾਤ ਦਿਓ। ਬੋਲੋ ਸਤਨਾਮ। ਉਹ ਟਕਾ ਜਿਹੜਾ ਸਾਂਭ ਸਾਂਭ ਕੇ ਰੱਖਿਆ ਸੀ, ਮਿੱਠੇ ਗੁੜ ਦੀ ਰੋੜੀ ਸਾਂਭ ਕੇ ਰੱਖੀ ਸੀ, ਗੁਰੂ ਮਹਾਰਾਜ ਅੱਗੇ ਭੇਟਾ ਕੀਤੀ, ਘਾਹ ਸੱਚੇ ਪਾਤਸ਼ਾਹ ਆਪ ਜੀ ਦੇ ਘੋੜੇ ਵਾਸਤੇ ਮੈਂ ਬੜੇ ਪਿਆਰ ਦੇ ਨਾਲ ਕੁਰੁੰਬਲਾਂ ਕੁਰੁੰਬਲਾਂ ਇਕੱਠੀਆਂ ਕੀਤੀਆਂ ਹਨ। ਤੇ ਘੋੜਾ ਵੀ ਖੁਸ਼ ਹੋਇਆ, ਘਾਹ ਖਾ ਕੇ ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ, ਖੁਸ਼ੀਆਂ ਦੇ ਘਰ ਵਿੱਚ ਆਏ। ਜਦੋਂ ਗੁਰੂ ਖੁਸ਼, ਆਮ ਬੰਦਾ ਕੋਈ ਖੁਸ਼ੀਆਂ ਦੇ ਖੁਸ਼ ਹੋ ਜਾਂਦਾ, ਭਾਵੇਂ ਕੀ ਦੇਵੇਗਾ, ਉਹ ਵਸਤੂ ਜੀ ਦੇਵੇਗਾ, ਉਸ ਕੋਲ ਜੋ ਮਾੜੀ ਮੋਟੀ ਹੋਵੇਗੀ, ਕੁਛ ਆਮ ਦੁਨਿਆਵੀ ਬੰਦਾ। ਤੇ ਹੁਣ ਸਾਸੂ ਗੁਰੂ ਖੁਸ਼ ਹੋ ਗਏ, ਗੁਰੂ ਖੁਸ਼ ਹੋ ਕੇ ਕੀ ਬਖਸ਼ਦੇ ਹਨ? ਚਾਰ ਪਦਾਰਥ ਜੇ ਕੋ ਮੰਗ ਸਹਜਨਾ ਕਿਸੇ ਵਾਰ ਲੱਗ। ਗੁਰੂ ਸਾਹਿਬ ਕਹਿਣ ਲੱਗੇ ਹਨ, ਸਿੱਖਾ ਕੀ ਮੰਗਦਾ ਹੈ ਬਈ, ਕੀ ਚਾਹੁੰਦਾ ਹੈ? ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੇਰਾ ਜੰਮਣਾ ਮਰਨਾ ਕੱਢ ਦਿਓ, ਮੈਨੂੰ ਮੁਕਤ ਪਦਾਰਥ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਭਾਈ ਸਿੱਖਾ ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਿਆ ਕਰ। ਬੋਲੋ ਸਤਨਾਮ ਦਾ ਜਾਪ ਕਰਿਆ ਕਰ, ਤੇ ਆਪਣੀ ਕਿਰਤ ਕਰਕੇ ਦਸਵਾਂ ਹਿੱਸਾ ਅੱਛੇ ਪਾਸੇ ਲਾਇਆ ਕਰ, ਆਏ ਗਏ ਸਿੱਖਾਂ ਦੀ, ਸਾਧੂਆਂ ਦੀ, ਸੰਗਤਾਂ ਦੀ ਸੇਵਾ ਕਰਿਆ ਕਰ, ਜਿਤਨਾ ਕੁ ਸਮਾਂ ਹੁੰਦਾ ਸਤਸੰਗਤ ਕਰਿਆ ਕਰ, ਤੇ ਜਮ ਤੇਰੇ ਨੇੜੇ ਨਹੀਂ ਆਉਣਗੇ। ਬੋਲੋ ਜਮ ਤੇਰੇ ਨੇੜੇ ਵੀ ਨਹੀਂ ਆਉਣਗੇ, ਸਿੱਖਾ ਤੇਰੀ ਭਾਵਨਾ ਪੂਰੀ ਹੋਵੇ। ਹੁਣ ਗੁਰੂ ਜੀ ਨੇ ਜੋ ਬਚਨ ਕਹਿ ਦਿੱਤਾ ਸੱਤ ਹੈ। ਬੋਲੋ ਗੁਰੂ ਜੀ ਦੇ ਬਚਨ, ਜੋ ਗੁਰੂ ਜੀ ਨੇ ਬਚਨ ਕਹਿ ਦਿੱਤਾ, ਜੇ ਝੂਠਾ ਕੋਈ ਕਹਿ ਵੀ ਦੇਗਾ ਪੂਰਾ ਨਹੀਂ ਹੋਵੇ। ਗੁਰੂ ਜੀ ਦਾ ਬਚਨ ਤੇ ਗੁਰੂ ਅੱਗੇ ਨਮਸਕਾਰ ਮੱਥਾ ਟੇਕਦੇ ਹਾਂ ਸਾਧ ਸੰਗਤ। ਹੁਣ ਗੁਰੂ ਜੀ ਨੇ ਬਚਨ ਕੀਤਾ, ਬਾਈ ਜਮ ਤਾਂ ਤੇਰੇ ਨੇੜੇ ਵੀ ਨਹੀਂ ਆਉਣਗੇ, ਧਰਮ ਰਾਜ ਦਰ ਕਾਗਦ ਫਾਰੇ ਜੇ ਨਾਨਕ ਲੇਖਾ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਜੈਸਾ ਸਤਿਗੁਰ ਸੁਣੀ ਦਾ ਤੈ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਿਆ ਕਾ। ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਣ ਵਾਲਾ, ਨਾਮ ਦੁਆਰਾ ਨਾਮ ਦੀ ਦਾਤ ਦੇ ਕੇ ਵਿਛੜਿਆ ਨੂੰ ਮਿਲਣ ਵਾਲਾ ਸਤਿਗੁਰੂ ਹੈ, ਜਿਸ ਨੂੰ ਅਸੀਂ ਨਮਸਕਾਰ ਕਰਦੇ ਹਾਂ।

0: ਮਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤਨਾ
1: ਲਾਗੀ ਵਾਰ
0: ਪਸ਼ੂਆਂ ਤੋਂ ਮਨੁੱਖਾਂ ਤੋਂ ਦੇਵਤੇ ਬਣਾਉਣ ਵਾਲਾ ਬ੍ਰਹਮ ਗਿਆਨੀ ਬਣਾਉਣ ਵਾਲਾ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ
1: ਮੋਹੇ ਤਾਰੇ
0: ਜਿਹੜਾ ਖੁਦ ਵੀ ਮੁਕਤ ਹੈ ਆਪ ਵੀ ਮੁਕਤ ਹੈ ਆਪ ਵੀ ਗਿਆਨੀ ਹੈ ਆਪ ਮੁਕਤ ਮੋਹੇ ਤਾਰਾ ਜੋ ਖੁਦ ਗਿਆਨ ਸਰੂਪ ਹੈ ਖੁਦ ਬ੍ਰਹਮ ਗਿਆਨੀ ਹੈ ਆਪ ਮੁਕਤ ਮੋਹ ਤਾਰਾ ਆਪ ਵੀ ਖੁਦ ਮੁਕਤ ਹੈ ਤੇ ਮੈਨੂੰ ਵੀ ਤਾਰਦਾ ਹੈ ਬਲਿਹਾਰੀ ਗੁਰੇ ਆਪਣੀ ਦਿਹਾੜੀ ਸਦਵਾਰ ਸਦਾ ਹੀ ਉਸ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਆਪ ਨਾਰਾਇਣ ਕਲਾ ਤਾਰ ਜਗ ਮੈਂ ਸੋ ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਦੀ ਭਾਵਨਾ ਪੂਰੀ ਕੀਤੀ ਸੋ ਇਸ ਕਰਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਸੋ ਇਹ ਮਨੁੱਖਾ ਸਰੀਰ ਮਨੁੱਖਾ ਜਨਮ ਸਾਨੂੰ ਬੜਾ ਅਮੋਲਕ ਸੁਣਿਆ ਸੀ ਪ੍ਰਾਪਤ ਹੋਇਆ ਹੈ ਇਹ ਜਨਮ ਅਮੋਲਕ ਇਸ ਵਾਸਤੇ ਅਸੀਂ ਸੰਸਾਰ ਤੇ ਆਏ ਦੁਨੀਆਂ ਦੇ ਉੱਤੇ ਕਾਰ ਵਿਹਾਰ ਕਰਕੇ ਰੋਟੀ ਖਾ ਕੇ ਸੌਣ ਵਾਸਤੇ ਨਹੀਂ ਇਹ ਤਾਂ ਇੱਕ ਸਾਧ ਸੰਗਤ ਕਰਨਾ ਪੈਂਦਾ ਹੈ ਪਰੰਤੂ ਅਸਲ ਸਾਡਾ ਪ੍ਰਯੋਜਨ ਜੋ ਹੈ ਜੀਵਨ ਦਾ ਮਨੋਰਥ ਜੋ ਹੈ ਤੇ ਬਾਕੀ ਪੇਟ ਤਾਂ ਪੰਛੀ ਵੀ ਪਾਲਦੇ ਹਨ ਪਸ਼ੂ ਵੀ ਪਾਲਦੇ ਹਨ ਭਾਈ ਪੇਟ ਤਾਂ ਉਹ ਵੀ ਭਰਦੇ ਹਨ ਬੱਚੇ ਉਹ ਵੀ ਪਾਲਦੇ ਹਨ ਫਿਰ ਮਨੁੱਖ ਦੇ ਵਿੱਚ ਤੇ ਪਸ਼ੂਆਂ ਪੰਛੀਆਂ 'ਚ ਕੀ ਅੰਤਰ ਹੈ ਕੀ ਫਰਕ ਰਹਿ ਗਿਆ ਜੇ ਸਾਸ ਸੰਜੇ ਖਾਣਾ ਪੀਣਾ ਸੌਣਾ ਹੀ ਜੀਵਨ ਦਾ ਮਨੋਰਥ ਹੋਵੇ ਤੇ ਫਿਰ ਪਸ਼ੂਆਂ ਪੰਛੀਆਂ ਦੇ ਵਿੱਚ ਤਾਂ ਕੋਈ ਅੰਤਰ ਨਹੀਂ ਰਹਿ ਗਿਆ ਉਹਨਾਂ ਦਾ ਵੀ ਫਿਰ ਇਹੀ ਮਨੋਰਥ ਹੈ ਸੋ ਇਸ ਕਰਕੇ ਸੰਸਾਰ ਤੇ ਅਸੀਂ ਆਏ ਜਿਸ ਵਸਤੂ ਕੋਈ ਲੈਣ ਤੂੰ ਆਇਆ ਰਾਮ ਨਾਮ ਸੰਤਾਂ ਕਰ ਸੋ ਸਤਸੰਗਤ ਦੇ ਵਿੱਚ ਆਉਣਾ ਗੁਰੂ ਦੀ ਸ਼ਰਨ ਵਿੱਚ ਆਉਣਾ ਬੇਨਤੀਆਂ ਕਰਨੀਆਂ ਮਨੁੱਖਾ ਜਨ ਤੁਸੀਂ ਸੁਣਿਆ ਸੀ ਥੋੜਾ ਜਿਹਾ ਭਾਈ ਕੋਈ ਚੀਜ਼ ਗੁਆਚ ਜਾਂਦੀ ਹੈ ਸਾਨੂੰ ਕਿਤਨਾ ਫਿਕਰ ਹੋ ਜਾਂਦਾ 24,000 ਸਵਾਸ ਦਾ ਸਾਡਾ ਜਾ ਰਿਹਾ ਮਨੁੱਖਾ ਜਨ ਸਾਡਾ ਜਾ ਰਿਹਾ ਹੈ ਇਹ ਸਾਨੂੰ ਅਸੀਂ ਫਿਕਰ ਕਰਨਾ ਹੈ ਸਾਡਾ ਇਹ ਵਕਤ ਨਾ ਨਿਕਲ ਜਾਵੇ ਜਨਮ ਨਾ ਨਿਕਲ ਜਾਵੇ ਵੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪਰ ਸਰਵ ਜਗ ਉਚਲਾ ਤਾ ਤਰਨ ਦੇ ਹੱਥ ਨਾ ਲਾਇ ਕੁਸੁਮ ਬੜਾ ਜਾ ਲਾ ਸੀ ਟੋਲਾ ਇੱਕ ਆਪੀ ਨਾ ਪਤਲੀ ਸਹਿ ਕੇਰੇ ਬੁਲਾ ਦੂਦਾ ਥਣੀ ਨਾ ਫਿਰ ਹੋਈ ਨਾ ਮੇਲਾ ਕਹਿ ਫੀ ਸਹੇਲੀਓ ਸਭ ਲਾਈ ਸੀ ਹੰਸ ਚੱਲ ਸੀ ਡੂਮਣਾ ਇਹ ਤਨ ਹੰਸ ਨਾਮ ਆਤਮਾ ਸਰੀਰ ਟੇਰੀਏ ਸਰੀਰ ਮਿੱਟੀ ਬੰਧਨ ਦਾ ਹੈ ਸੋ ਸਾਧ ਸੰਗਤ ਵਿਹੜਾ ਬੰਧਨਾ ਇਹ ਮੁਕਤੀ ਦਾ ਵਿਹੜਾ ਇਹ ਅਸੀਂ ਜਪ ਤਪ ਕਾ ਬੰਧ ਵੇੜਲਾ ਇਹ ਅਸੀਂ ਵਿਹੜਾ ਬੰਨਣ ਦੀ ਕੋਸ਼ਿਸ਼ ਕਰਨੀ ਹੈ ਗੁਰੂ ਅੱਗੇ ਬੇਨਤੀਆਂ ਕਰਨੀਆਂ ਸਾਡਾ ਜਨਮ ਸਫਲਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਦਇਆ ਕਰੋ ਸੋ ਆਪ ਜੀ ਸਾਰੇ ਜਿਤਨੇ ਵੀ ਮਾਈ ਭਾਈ ਦੂਰੋਂ ਦੂਰੋਂ ਚੱਲ ਕੇ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਕਾਰੋਬਾਰ ਵਿਹਾਰ ਧੰਦਿਆਂ ਤੋਂ ਛੁਟਕਾਰਾ ਪਾ ਕਰਕੇ ਆਪਣਾ ਕਿਰਾਇਆ ਖਰਚਦੇ ਹੋਏ ਆਪਣਾ ਗੁਰੂ ਕੇ ਦਰਬਾਰ ਵਿੱਚ ਸਤਸੰਗਤ ਵਿੱਚ ਆਏ ਹੋ ਬਹੁਤ ਭਾਗਾਂ ਵਾਲੇ ਹੋ ਵੜ ਭਾਗੀ ਸਤਸੰਗਤ ਪਾਵੈ ਭਾਗਹੀਨ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਸਾਧ ਸੰਗਤ ਸੱਚਖੰਡ ਹੈ ਸਾਧ ਸੰਗਤ ਸੱਚਖੰਡ ਸਰਗੁਣ ਸਰੂਪ ਸੱਚਖੰਡ ਹੈ ਸਰਗੁਣ ਸੱਚ ਵੈਕੁੰਠ ਹੈ ਇਸ ਕਰਕੇ ਤੁਸੀਂ ਸਾਰੇ ਹੀ ਬਹੁਤ ਭਾਗਾਂ ਵਾਲੇ ਹੋ ਤੁਸੀਂ ਸੁਣਿਆ ਸੰਗਤ ਵਿੱਚ ਆਉਣਾ ਹੈ ਕੁਛ ਡਿਸਿਪਲਿਨ ਰੱਖਣਾ ਜ਼ਰੂਰੀ ਹੁੰਦਾ ਭਾਈ ਪਿਆਰ ਨਾਲ ਆਉਣਾ ਨਾਮ ਜਪਣਾ ਅਤੇ ਅਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਸਾਹਮਣੇ ਰੱਖਣਾ ਅਤੇ ਤਾਂ ਹੀ ਸਾਡੇ ਜੀਵਨ ਤਾਂ ਹੀ ਸਾਨੂੰ ਪੂਰਾ ਲਾਭ ਪ੍ਰਾਪਤ ਹੋਵੇਗਾ ਸੋ ਹੁਣ ਸੰਗਤਾਂ ਆਓ ਆਖਰੀ ਲਾਈਨ ਪੜ੍ਹੋ ਫਿਰ ਅਰਦਾਸ ਵੀ ਜੁੜਨਾ ਹੁਕਮਨਾਮੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਵਧਾਈ ਦੇ ਕੇ ਫਿਰ ਲੰਗਰ ਪਾਣੀ ਛੱਕ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਨੀ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣਾ ਸੇਵਾਦਾਰਾਂ ਦਾ ਕਹਿਣਾ ਮੰਨਿਆ ਕਰੋ ਸੰਗਤ ਵਿੱਚ ਬੱਚੇ ਵੱਡੇ ਹੁੰਦੇ ਹਨ ਧਿਆਨ ਰੱਖਿਆ ਕਰੋ ਅਤੇ ਕਿਹਾ ਮੰਨਣਾ ਚਾਹੀਦਾ ਹੈ ਸ਼ਾਂਤੀ ਦੇ ਨਾਲ ਜਿਹੜਾ ਹੈ ਸਾਨੂੰ ਆਪਣਾ ਵੱਡੇ ਵੱਡੇ ਦਿਨ ਹਨ ਆਪਣਾ ਬਥੇਰੇ ਦਿਨ ਵੱਡੇ ਹਨ ਇਸ ਕਰਕੇ ਸਾਨੂੰ ਵਾਲੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਸ਼ਾਂਤੀ ਦੇ ਨਾਲ ਸਾਨੂੰ ਆਪਣਾ ਜਿਹੜਾ ਹੈ ਕੁਛ ਪਰਮਾਤਮਾ ਦਾ ਨਾਮ ਜਪਦੇ ਹੋਏ ਸਿਮਰਨ ਕਰਦੇ ਹੋਏ ਹੋਰਾਂ ਤੋਂ ਜਿਹੜਾ ਹੈ ਪਰਮਾਤਮਾ ਦੇ ਨਾਲ ਨਾਮ ਦੇ ਨਾਲ ਜੁੜ ਕੇ ਸਾਨੂੰ ਸੰਗਤ ਵਿੱਚ ਜਿਹੜਾ ਹੈ ਲਾਭ ਉਠਾਉਣਾ ਚਾਹੀਦਾ ਹੈ ਇਹਨਾਂ ਸਵਾਸਾਂ ਨੂੰ ਸਫਲੇ ਕਰਨਾ ਚਾਹੀਦਾ ਘਰੋਂ ਵੀ ਆਏ ਹਾਂ ਕਾਰ ਵਿਹਾਰ ਵੀ ਛੱਡੇ ਹਨ ਫਿਰ ਵੀ ਪੂਰਾ ਲਾਭ ਨਾ ਉਠਾਇਆ ਸੋ ਇਸ ਕਰਕੇ ਇਹੀ ਮਨ ਦੇ ਵਿੱਚ ਹੋਣਾ ਚਾਹੀਦਾ ਲੂਟ ਨਾ ਹੈ ਤੇ ਲੂਟ ਲਾਰਾਮ ਨਾਮ ਹੈ
1: ਲੂਟ
0: ਉਹੀ ਸੱਚਾ ਸਤਸੰਗੀ ਤੇ ਸੱਚਾ ਜਗਿਆਸੂ ਤੇ ਸੱਚਾ ਸਿੱਖ ਹੈ ਭੁੱਲਾਂ ਦੀ ਮਾਫ਼ੀ ਬਖਸ਼ੋ ਆਓ ਨਾ ਆਖਰੀ ਲਾਈਨ ਪੜ੍ਹੋ ਤੇ ਫਿਰ ਅਰਦਾਸ ਵੀ ਜੁੜੋ

ਸ੍ਰੀ ਵਾਹਿਗੁਰੂ ਸਾਹਿਬ ਜੀ ਬਿਸਰ ਨਾਹੀ ਦਾ ਧਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ

ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਰਹਾਓ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵਾ ਹਰ ਆਪੇ ਹੀ ਮਤ ਦੇਵਾ ਸਵਾਮੀ ਹਰ ਆਪੇ ਬੋਲ ਬੁਲਾਵਾ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਨ ਨਾਨਕ ਸਤ

ਸਕਾਂ ਜੋ ਤੇਰੇ ਰੰਗ ਰਾਤੇ ਸਵਾਮੀ ਦਿਲ ਕਾ ਜਨਮ ਮਰ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ।

ਜਾਕੋ ਰਸ ਹਰ ਰਸ ਹੈ ਆਇਓ, ਸੋ ਆਨ ਰਸ ਨਾਹੀ ਲਪਟਾਇਓ, ਜਗਾ ਕਹਿਆ ਦਰਗਹਿ ਚੱਲੇ ਸੋ ਕਿਸ

ਕੇਵਲ ਨਾਮ ਜਪਣ ਲਈ ਸਾਨੂੰ ਪ੍ਰਾਪਤ ਹੋਇਆ ਹੈ। ਨਿਰੰਕਾਰ ਨੇ 84 ਲੱਖ ਜੂਨ ਸੰਸਾਰ ਤੇ ਸਾਜਨਾ ਕੀਤੀ। 84 ਲੱਖ ਤੋਂ ਇੱਕ ਘੱਟ ਸੀ। ਨਿਰੰਕਾਰ ਦਾ ਮਨ ਪਸੀਜਿਆ ਨਹੀਂ ਤੇ ਜਦੋਂ ਮਨੁੱਖ ਦੀ ਸਾਜਨਾ ਕੀਤੀ ਤਾਂ ਨਿਰੰਕਾਰ ਪ੍ਰਸੰਨ ਹੋ ਗਏ। ਆਪਣਾ ਰੂਪ ਵੇਖਿਆ ਮਨੁੱਖ ਦੇ ਵਿੱਚ, ਆਪਣਾ ਸਰੂਪ ਦਿੱਤਾ ਮਨੁੱਖ ਨੂੰ ਤੇ 84 ਲੱਖ ਜੂਨ ਦਾ ਬਾਦਸ਼ਾਹ ਬਣਾ ਦਿੱਤਾ। ਇਸ ਉੱਪਰ ਤੇਰੀ ਸ਼ਿਕਦਾਰੀ ਅਵਰ ਜੂਨ ਤੇਰੀ ਪਨਹਾਰੀ। ਐ ਮਨੁੱਖ ਸਾਰੀਆਂ ਜੂਨਾਂ ਹੋਰ ਤੇਰੀ ਪਾਣੀ ਭਰਨ ਵਾਲੀਆਂ, ਤੇਰੀ ਸੇਵਾ ਕਰਨ ਵਾਲੀਆਂ ਹੋਣਗੀਆਂ। ਪਰ ਵੇਖੀ ਮਨੁੱਖ ਹੋ ਕੇ ਮਨੁੱਖਾਂ ਵਾਲਾ ਕੰਮ ਕਰੀ, ਐਸਾ ਨਾ ਹੋਵੇ ਤੇਰੀਆਂ ਕਰਤੂਤਾਂ ਪਸ਼ੂ ਵਾਲੀਆਂ ਹੋਣ, ਹੋਵੇ ਤੂੰ ਮਨੁੱਖ। ਐਸਾ ਨਾ ਹੋਵੇ ਨਿਰੰਕਾਰ ਦੇ ਬਖਸ਼ੇ ਹੋਏ ਅਮੋਲਕ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਸਵਾਸ ਤੂੰ ਕੌਡੀਆਂ ਦੇ ਵੱਟੇ ਜਾਇਆ ਕਰ ਦੇਵੇਂ। ਐਸਾ ਨਾ ਹੋਵੇ ਜਿਸ ਵਾਹਿਗੁਰੂ ਨੇ ਤੈਨੂੰ ਅਰੋਗ ਕੰਚਨ ਵਰਗਾ ਸਰੀਰ ਦਿੱਤਾ, ਤੂੰ ਉਸ ਨੂੰ ਸੇਵਾ ਸਿਮਰਨ ਪਰਉਪਕਾਰ ਕਰਨ ਦੀ ਬਜਾਏ ਵਿਕਾਰਾਂ ਵਿੱਚ ਪਾਪਾਂ ਵਿੱਚ ਲਾ ਕੇ ਗਾਲ ਦੇਵੇਂ। ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਇਸ ਸਰੀਰ ਰੂਪੀ ਧਰਤੀ ਦੇ ਉੱਤੇ ਮਨ ਨੂੰ ਹਾਲੀ ਬਣਾ, ਕਰਨੀ ਨੂੰ ਕਿਰਸਾਣੀ ਬਣਾ, ਨਾਮ ਦਾ ਬੀਜ ਬੋ, ਸੰਤੋਖ ਦਾ ਸੁਹਾਗਾ ਰੱਖ। ਜੋ ਵਾਹਿਗੁਰੂ ਨੇ ਦੇ ਦਿੱਤਾ ਸਬਰ ਸੰਤੋਖ ਕਰ, ਲੱਖ ਲੱਖ ਸ਼ੁਕਰ ਕਰ ਉਸ ਦਾ। ਜੋ ਕੁਝ ਵਾਹਿਗੁਰੂ ਨੇ ਦਿੱਤਾ ਅਰਦਾਸ ਕਰ, ਹੇ ਨਿਰੰਕਾਰ ਮੈਂ ਇਸ ਯੋਗ ਨਹੀਂ, ਜਿਤਨਾ ਤੂੰ ਦੇ ਦਿੱਤਾ, ਜਿਤਨੀਆਂ ਰਹਿਮਤਾਂ ਤੂੰ ਕੀਤੀਆਂ ਹਨ, ਜੇ ਕਰੋੜ ਜਨਮ ਪਾ ਕੇ ਵੀ ਤੇਰਾ ਸ਼ੁਕਰਾਨਾ ਕਰਾਂ ਤਾਂ ਵੀ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ ਇਸ ਸ਼ੁਭ ਕਰਮਾਂ ਰੂਪੀ ਖੇਤੀ ਵਿੱਚ ਬੀਜ ਵੋ ਨਾਮ ਦਾ, ਤੇ ਫਿਰ ਬੜੀ ਪ੍ਰਫੁੱਲਤ ਹੋਵੇਗੀ। ਐ ਮਨੁੱਖ ਫਿਰ ਨਿਮਰਤਾ ਦੀ ਵਾੜ ਰੱਖੀ, ਕਿਤੇ ਭਲੇ ਕਰਮ ਕਰਦਿਆਂ ਹੋਇਆਂ ਤੇਰੇ ਮਨ ਵਿੱਚ ਹੰਕਾਰ ਨਾ ਆ ਜਾਵੇ। ਜਿਸ ਖੇਤੀ ਨੂੰ ਵਾੜ ਨਾ ਹੋਵੇ, ਉਸ ਖੇਤੀ ਨੂੰ ਪਸ਼ੂ ਜਾਨਵਰ ਉਜਾੜ ਜਾਂਦੇ ਹਨ, ਕਿਤੇ ਤੇਰੀ ਵੀ ਸ਼ੁਭ ਕਰਮਾਂ ਰੂਪੀ ਖੇਤੀ ਉਜੜ ਨਾ ਜਾਵੇ। ਇਸ ਲਈ ਨਿਮਰਤਾ ਵਿੱਚ ਰਹੀ, ਸਭ ਕੁਛ ਕਰਦਿਆਂ ਹੋਇਆਂ ਵੀ ਨਿਰੰਕਾਰ ਅੱਗੇ ਆਪਣੇ ਗੁਨਾਹ ਬਖਸ਼ਾਵੇਂ। ਅੰਮ੍ਰਿਤ ਵੇਲੇ ਦੇ ਜਾਗਣ ਦੀ ਦਾਤ ਮੰਗੀ, ਨਾਮ ਦੀ ਦਾਤ ਮੰਗੀ ਗੁਰੂ ਕੋਲੋਂ, ਹਰ ਵੇਲੇ ਉਹਦੇ ਨਿਰਮਲ ਭਾਉ ਵਿੱਚ ਰਵੀ, ਕਿਉਂਕਿ ਇਹੀ ਇੱਕ ਰੁੱਤ ਹੈ, ਇਹੀ ਇੱਕ ਜੂਨ ਹੈ ਜਿਹਦੇ ਵਿੱਚ ਤੂੰ ਜਪ

ਸਮਾਂ ਕਲ ਜੁਗਦਾ ਹੈ। ਕਲ ਯੁਗ ਦੇ ਵਿੱਚ ਨਾਮ ਨੂੰ ਵਡਿਆਈ ਮਿਲੀ ਹੈ, ਕੀਰਤਨ ਨੂੰ ਵਡਿਆਈ ਮਿਲੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐ ਕਲ ਯੁਗ ਤੂੰ ਧਨ ਹੈ। ਅਸੀਂ ਤਾਂ ਕਹਿੰਦੇ ਹੋਵਾਂਗੇ ਕਲ ਯੁਗ ਮਾੜਾ ਹੈ। ਕਲ ਯੁਗ ਉਹਨਾਂ ਲਈ ਮਾੜਾ ਜਿਹੜੇ ਨਹੀਂ ਜਪਦੇ। ਕਲ ਯੁਗ ਉਹਨਾਂ ਲਈ ਮਾੜਾ ਜੋ ਮਾਇਆ ਦੇ ਵਿੱਚ ਖਚਿਤ ਹੋ ਗਏ ਹਨ। ਕਲ ਯੁਗ ਉਹਨਾਂ ਲਈ ਮਾੜਾ ਹੈ ਜੋ ਵਿਕਾਰਾਂ ਦੀ ਅੱਗ ਵਿੱਚ ਹਰ ਵੇਲੇ ਸੜ ਰਹੇ ਹਨ। ਜਿਹੜੇ ਜਪਦੇ ਹਨ ਬਾਈ, ਉਹਨਾਂ ਨੂੰ ਤਾਂ ਇਸ ਤੋਂ ਸਸਤਾ ਸੌਦਾ ਹੋਰ ਕਿਸੇ ਯੁੱਗ ਚ ਮਿਲਿਆ ਹੀ ਨਹੀਂ, ਕਿਉਂਕਿ ਪਿਛਲੇ ਯੁੱਗਾਂ ਵਿੱਚ ਲੱਖਾਂ ਬਰਸ ਤਪੱਸਿਆ ਕੋਈ ਕਰਦਾ ਸੀ ਤੇ ਕੋਈ ਵਿਰਲੇ ਨੂੰ ਵਰਦਾਨ ਮਿਲਦੇ ਸਨ, ਕੋਈ ਵਿਰਲਾ ਤੋੜ ਅਪੜਦਾ ਸੀ ਲੱਖਾਂ ਵਰਸ ਤਪੱਸਿਆ ਕਰਕੇ ਵੀ। ਪਰ ਕਲਯੁਗ ਦੇ ਵਿੱਚ ਹਜ਼ੂਰ ਕਹਿੰਦੇ ਹਨ, ਭਾਈ ਇੱਕ ਘੜੀ ਵੀ ਤੂੰ ਮਨ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਜਪ ਸ੍ਰੀ ਵਾਹਿਗੁਰੂ, ਇਹ ਪਲ ਤੇਰੇ ਸੱਚਖੰਡ ਵਿੱਚ ਲਿਖੇ ਜਾਣਗੇ, ਇਹ ਪਲ ਤੇਰੇ ਜੀਵਨ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣਗੇ ਕਿ ਤੂੰ ਸਤ ਸੰਗਤ ਵਿੱਚ ਬਹਿ ਕੇ ਜਪਿਆ ਸ੍ਰੀ ਵਾਹਿਗੁਰੂ। ਕਿਉਂਕਿ ਇੱਕ ਘੜੀ ਆਧੀ ਘੜੀ, ਜੇ ਇੱਕ ਘੜੀ ਨਹੀਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ, ਉਹ ਜਾਣੇ ਜੇ ਇਤਨਾ ਹੀ ਤੂੰ ਗ੍ਰਸਿਆ ਹੋਇਆ, ਇਤਨਾ ਹੀ ਧੰਦਿਆਂ ਵਿੱਚ ਫਸਿਆ ਹੋਇਆ, ਜੇ ਇੱਕ ਘੜੀ ਵੀ ਨਹੀਂ ਸਮਾਂ ਕੱਢ ਸਕਦਾ ਤਾਂ 12 ਮਿੰਟ ਕੱਢ ਲੈ ਆਧੀ ਘੜੀ, ਤੇ ਜੇ ਇਤਨਾ ਵੀ ਤੇਰੇ ਕੋਲੋਂ ਨਹੀਂ ਹੁੰਦਾ ਆਧੀ ਹੋ ਤੇ ਆਧ, ਇਹਦੂ ਵੀ ਅੱਧੀ ਕਰ ਲੈ, ਪਰ ਕੁਝ ਤਾਂ ਕਰਿਆ ਕਰ। ਜਦੋਂ ਤੂੰ ਆਇਆ ਸੈਂ ਤੇਰੇ ਕੋਲ ਅਮੋਲਕ ਸਵਾਸਾਂ ਦੀ ਪੂੰਜੀ ਸੀ, ਜੋ ਇੱਕ ਇੱਕ ਸਵਾਸ ਵੀ ਲੱਖੀ ਹੱਥ ਨਹੀਂ ਆ ਸਕਦਾ, ਕਿਉਂਕਿ 24,000 ਸਾਡਾ ਰੋਜ਼ ਦਾ ਖਰਚ ਹੈ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਵੇਂ ਜੀਵੇ। ਮਹਾਂਪੁਰਖ ਕਹਿੰਦੇ ਹਨ, ਮੈਂ ਹੈਰਾਨ ਹਾਂ ਜਿਹਦਾ 24,000 ਰੋਜ਼ ਘਟ ਰਿਹਾ ਹੋਵੇ ਉਹ ਕਿਵੇਂ ਬੇਖਬਰ ਹੈ, ਕਿਵੇਂ ਉਸ ਨੂੰ ਚਿੰਤਾ ਨਹੀਂ ਹੋਈ, ਉਹ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੋਇਆ ਹੈ, ਤੇ ਸੁੱਤਾ ਮੋਇਆ ਇੱਕ ਬਰਾਬਰ ਹੁੰਦਾ। ਮਨੁੱਖ ਸੁੱਤਾ ਹੋਵੇ ਤਾਂ ਘਰ ਲੁੱਟਿਆ ਜਾਂਦਾ, ਪਤਾ ਨਹੀਂ ਲੱਗਦਾ। ਤੇਰਾ ਘਰ ਵੀ ਇਸੇ ਤਰ੍ਹਾਂ ਲੁੱਟਿਆ ਜਾ ਰਿਹਾ, ਦਿਨ ਰਾਤ 24,000 ਤੇਰੇ ਖਰਚ ਹੋ ਰਹੇ ਹਨ। ਇਹ ਬੰਦੇ ਤੈਨੂੰ ਕਦੇ ਖਿਆਲ ਨਹੀਂ ਆਇਆ ਕਿ ਇਹਨਾਂ ਵਿੱਚੋਂ ਕੁਝ ਤਾਂ ਪਰਮੇਸ਼ਰ ਦੇ ਭੇਟਾ ਕਰ ਦੇਵਾਂ, ਇਹਨਾਂ ਸਵਾਸਾਂ ਨੂੰ ਮੇਰੇ ਕੰਮ ਆਵੇਗਾ। ਮਾਮੂਲੀ ਦੁਕਾਨਦਾਰ ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾ ਲੈਂਦਾ ਅੱਜ ਕੀ ਖੱਟਿਆ ਕੀ ਗਵਾਇਆ, ਪਰ ਤੂੰ ਕਦੇ ਆਪਣੇ ਜੀਵਨ ਦਾ ਹਿਸਾਬ ਨਹੀਂ ਲਾਇਆ ਕਿ ਅੱਜ ਕਿਤਨੇ ਕੁ ਸਵਾਸ ਤੇਰੇ ਸਿਮਰਨ ਵਿੱਚ ਬੀਤੇ ਹਨ, ਕਿਤਨੇ ਕੁ ਸਵਾਸ ਤੋਂ ਨਿੰਦਿਆ ਚੁਗਲੀ ਕਰਕੇ ਉਜਾੜੇ ਹਨ, ਕਿਤਨਾ ਕੁ ਨੁਕਸਾਨ ਕੀਤਾ ਕਿਤਨਾ ਲਾਭ ਹੋਇਆ, ਤੂੰ ਕਦੇ ਹਿਸਾਬ ਨਹੀਂ ਕਰਦਾ। ਇਸ ਲਈ ਭਾਈ ਇੱਕ ਮਾਮੂਲੀ ਗਰੀਬ ਮਨੁੱਖ ਜੇ 5 ਪੈਸੇ ਵੀ ਰੋਜ਼ ਰੱਖਣੇ ਸ਼ੁਰੂ ਕਰ ਦੇਵੇ ਨਾ ਤੇ ਅਖੀਰ ਤੇ ਜਾ ਕੇ ਕਿਤਨਾ ਧਨ ਇਕੱਠਾ ਹੋ ਜਾਂਦਾ ਹੈ। ਇਹ ਮਨੁੱਖ 24,000 ਵਿੱਚੋਂ ਕੁਝ ਹੀ ਪਰਮੇਸ਼ਰ ਦੇ ਲੇਖੇ ਰੋਜ਼ ਲਾਈ ਜਾ ਤੇ ਜਦੋਂ ਜਾਏਗਾ ਤਾਂ ਉਹ ਸਤਸੰਗ ਦੀਆਂ ਘੜੀਆਂ ਤੇਰੇ ਕੋਲ ਹੋਣਗੀਆਂ, ਤੇਰਾ ਆਇਆ ਸਫਲ ਹੋ ਜਾਵੇਗਾ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਕਲਯੁਗ ਤੂੰ ਧਨ ਹੈ ਜਿਹੜੀ ਲੱਖਾਂ ਵਰਸ਼ ਕਮਾਈ ਕਰਕੇ ਤਪੱਸਿਆ ਕਰਕੇ ਕਾਲਨਾ ਕਰਕੇ ਨਹੀਂ ਸੀ ਦਾਤ ਮਿਲਦੀ, ਇੱਕ ਘੜੀ ਵੀ ਤੇਰੇ ਚਰਨਾਂ ਵਿੱਚ ਕਲਯੁਗ ਦੇ ਵਿੱਚ ਕੋਈ ਜੁੜ ਜਾਵੇ ਉਹਦਾ ਸੰਸਾਰ ਤੇ ਆਉਣਾ, ਸੰਸਾਰ ਤੋਂ ਜਾਣਾ ਸਫਲ ਹੋ ਜਾਂਦਾ ਹੈ। ਇਸ ਲਈ ਨਾਮ ਬੀਜ ਲਓ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ
बड़े प्यार नाल ये पढ़ाया करते सन गुरमुखो कि जीवन छेती नहीं मिलन वाला, मुड़ मुड़ नहीं मिलन वाला, इसलिए जितना जप लोगे तुहाडे कम आवेगा, तुहाडे नाल जावेगा।

ਕਿਉਂਕਿ ਇਹੋ ਹੀ ਇੱਕ ਸਮਾਂ ਹੈ, ਇਹੋ ਹੀ ਇੱਕ ਮਨੁੱਛਾ ਜਨਮ ਹੈ ਜਿਸ ਵਿੱਚ ਤੂੰ ਪ੍ਰਭੂ ਨੂੰ ਪਾ ਸਕਦਾ ਹੈ। ਜਿਨ੍ਹਾਂ ਨੇ ਨਹੀਂ ਪ੍ਰਭੂ ਨੂੰ ਪਾਉਣ ਦਾ ਯਤਨ ਕੀਤਾ ਉਹ ਸੰਸਾਰ ਤੋਂ ਰੋਂਦੇ ਹੀ ਗਏ ਹਨ, ਕੋਈ ਹੱਸਦਾ ਨਹੀਂ ਗਿਆ। ਸਿਕੰਦਰ ਨੇ ਸਾਰੀ ਧਰਤੀ ਦਾ ਰਾਜ ਲੈ ਕੇ ਵੀ ਆਖੀਰ ਦੇ ਸਮੇਂ ਆਪਣੇ ਹੱਥ ਬਾਹਰ ਰੱਖੇ, ਉਹ ਦੁਨੀਆਂ ਦੇ ਲੋਕੋ ਮੇਰੇ ਤੋਂ ਤਾਂ ਵੱਧ ਕੋਈ ਧਨੀ ਨਹੀਂ ਹੋਏਗਾ ਨਾ ਦੁਨੀਆਂ ਵਿੱਚ। ਆ ਵੇਖ ਲੋ, ਬਿਨਾਂ ਨਾਮ ਦੇ ਖਾਲੀ ਹੱਥ ਜਾ ਰਿਹਾ, ਕੁਝ ਲੈ ਨਹੀਂ ਚੱਲਿਆ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਕੂੜ ਰਾਜਾ ਕੂੜ ਪ੍ਰਜਾ ਦੁਨੀਆਂ ਦੇ ਜਿਤਨੇ ਪਦਾਰਥ ਸਨ, ਹੀਰੇ ਮੋਤੀ ਜਵਾਹਰਾਤ, ਆਖਿਆ ਇਹ ਸਭ ਕੂੜ ਹਨ। ਇਹ ਮਨੁੱਖ ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਤਾਂ ਨਾਮ ਦੇ ਲਾਲ ਕਰ। ਇਹ ਮਨੁੱਛਾ ਜਨਮ ਹੀ ਤੇਰਾ ਅਮੋਲਕ ਹੀਰਾ ਹੈ। ਇਸ ਹੀਰੇ ਜਨਮ ਨੂੰ ਜਪ ਜਪ ਕੇ ਸੇਵਾ ਕਰਕੇ ਸਫਲ ਕਰ ਲੈ। ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ। ਵੱਡੇ ਵੱਡੇ ਨਾਮ ਤੋਂ ਬਿਨਾ ਜੋ ਵੀ ਕੋਈ ਸੰਸਾਰ ਤੇ ਆਇਆ ਉਹ ਇਸ ਸੰਸਾਰ ਵਿੱਚ ਡੁੱਬ ਗਿਆ, ਤਰਿਆ ਕੋਈ ਨਹੀਂ। ਬਿਨ ਰਸ ਚਾਖੇ ਬੁੱਢ ਗਈ ਸਕਦੀ, ਸਾਰੇ ਹੀ ਡੁੱਬ ਮੋਏ ਹਨ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਆਪਣਾ ਨਾਮ ਮਿੱਟੀ ਵਿੱਚ ਰਲਾ ਗਏ ਹਨ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪਿੱਛੇ ਵੀ ਹੁਣ ਵੀ ਤੇ ਰਹਿੰਦੀ ਦੁਨੀਆਂ ਤੱਕ ਸ਼ੋਭਾ ਹੁੰਦੀ ਰਹੇਗੀ। ਉਹ ਪਿੱਛੇ ਵੀ ਜਿਉਂਦੇ ਸਨ, ਹੁਣ ਵੀ ਜਿਉਂਦੇ ਹਨ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹਿਣਗੇ। ਉਹ ਕਿਉਂਕਿ ਜਪਣ ਵਾਲਿਆਂ ਨੂੰ ਕੋਈ ਨਹੀਂ ਮਾਰ ਸਕਦਾ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਏ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਭਾਈ ਨਾਮ ਦਾ ਬੀਜ ਬੋਲੋ। ਆ ਜਿਹੜਾ ਸੰਸਾਰ ਦਾ ਸੁੱਖ ਤੁਹਾਨੂੰ ਨਜ਼ਰ ਆਉਂਦਾ, ਸਮਾਂ ਆਵੇਗਾ ਇਹ ਸਾਰੇ ਸੁੱਖ ਤੁਹਾਡੇ ਤੋਂ ਦੂਰ ਹੁੰਦੇ ਜਾਣਗੇ। ਸਮਾਂ ਆਵੇਗਾ ਇਹ ਸਰੀਰ ਵੀ ਤੁਹਾਡਾ ਸਾਥ ਨਾ ਦੇਗਾ, ਜਿਹਦੇ ਲਈ ਤੁਸੀਂ ਸਾਰਾ ਦਿਨ ਭਟਕਦੇ। ਸਮਾਂ ਆਉਣ ਤੇ ਸਾਰੀਆਂ ਹੀ ਵਸਤੂਆਂ ਨੇ ਜਵਾਬ ਦੇ ਜਾਣਾ, ਤੇ ਫਿਰ ਕੌਣ ਸਹਾਇਤਾ ਕਰੇਗਾ? ਇੱਕ ਨਾਮ ਤੇਰੇ ਨਾਲ ਹੋਵੇਗਾ। ਇਸ ਲਈ ਇਸ ਦਾ ਬੀਜ ਬੋਇਆ ਹੋਵੇਗਾ, ਪੂੰਜੀ ਤੇਰੇ ਕੋਲ ਹੋਏਗੀ ਨਾਮ ਦੀ, ਤੇ ਫਿਰ ਦਰਗਾਹ ਵਿੱਚ ਭਾਈ ਮਾਨ ਪਾਏਗਾ। ਇੱਥੇ ਵੀ ਲੋਕੀ ਕਹਿਣਗੇ ਫਲਾਣਾ ਬੜਾ ਚੰਗਾ ਸੀ, ਬੜਾ ਸਿਮਰਨ ਵਾਲਾ ਸੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਚੰਗਿਆਈਆਂ ਦਾ ਪੁਤਲਾ ਬਣ ਕੇ ਗੁਰੂ ਅੱਗੇ ਜਾ, ਤੇ ਗੁਰੂ ਬਾਹਾਂ ਪਲਕ ਕੇ ਕਵੇ ਆ ਮੇਰੇ ਲਾਲ, ਤੂੰ ਖੱਟ ਕੇ ਆਇਆ, ਗੁਆ ਕੇ ਨਹੀਂ ਆਇਆ। ਗੁਆ ਕੇ ਤਾਂ ਬਹੁਤ ਜਾਂਦੇ ਹਨ, ਕੋਈ ਵਿਰਲਾ ਖੱਟ ਕੇ ਜਾਂਦਾ, ਤੇ ਜਿਹੜੇ ਖੱਟ ਕੇ ਜਾਂਦੇ ਹਨ ਫਿਰ ਮਾਲਕ ਉਹਨਾਂ ਲਈ ਕਈ ਸੁਹਾਗਤ ਦੇ ਦਰਵਾਜ਼ੇ ਲਾਉਂਦਾ। ਹਰ ਦਰਗਹਿ ਗੁਰਸਿੱਖ ਪੈਣ ਆਈਏ, ਗੁਰੂ ਕੀ ਬਾਣੀ ਨੇ ਕਿਹਾ ਕਿ ਐਸੇ ਗੁਰਸਿੱਖਾਂ ਦਾ ਬੜੀ ਧੂਮਧਾਮ ਨਾਲ ਸੁਹਾਗਤ ਹੁੰਦਾ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਿਨ੍ਹਾਂ ਨੇ ਗੁਰੂ ਨੂੰ ਪ੍ਰਸੰਨ ਕੀਤਾ ਜਪ ਜਪ ਕੇ। ਤੋ ਆਓ ਭਾਈ, ਆਪਣਾ ਜੀਵਨ ਸਫਲ ਕਰਨਾ। ਆਪਣੇ ਜੀਵਨ ਨੂੰ ਅਸੀਂ ਨਰਕ ਨਹੀਂ ਬਣਾਉਣਾ, ਆਪਣੇ ਜੀਵਨ ਨੂੰ ਬੈਕੁੰਠ ਬਣਾਉਣਾ। ਤੇ ਬੈਕੁੰਠ ਕਿਨ੍ਹਾਂ ਦਾ ਜੀਵਨ ਹੁੰਦਾ? ਜਿਨ੍ਹਾਂ ਨੇ

ਮਨੁੱਖ ਨੇ ਅਕਾਲ ਪੁਰਖ ਅੱਗੇ ਇਹ ਅਰਦਾਸ ਕਰਨੀ ਕਿ ਰਾਮਈਆ ਹਉ ਬਾਰਕ ਤੇਰਾ। ਜੇ ਬਾਰਕ ਬਣ ਗਿਆ ਤਾਂ ਭਾਈ ਫਿਰ ਹਰ ਵੇਲੇ ਫਿਰ ਨਿਰਮਲ ਭਾਉ ਵਿਚ ਰਹਿਣਾ, ਉਹਦੇ ਹੁਕਮ ਵਿਚ ਚੱਲਣਾ। ਜੇ ਬਾਰਕ ਹੈ ਸਪੁੱਤਰ ਹੈ ਤਾਂ ਫਿਰ ਪਿਤਾ ਦੇ ਹੁਕਮ ਵਿਚ ਚੱਲ, ਤੇ ਜਿਹੜੇ ਉਹਦੇ ਹੁਕਮ ਵਿਚ ਉਹਦੇ ਨਿਰਮਲ ਭਾਉ ਵਿਚ ਚੱਲਦੇ ਹਨ ਉਹਨਾਂ ਦੀ ਪਰਮੇਸ਼ਰ ਹਰ ਥਾਂ ਹਰ ਜਗ੍ਹਾ ਆਪ ਰੱਖਿਆ ਕਰਦਾ, ਆਪ ਉਹਨਾਂ ਦੀ ਜੈ ਜੈਕਾਰ ਕਰਾਉਂਦਾ। ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਪਤੰਗ ਜੀ ਹੋਏ ਹਨ, ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਨਾਮ ਦੀ ਦਾਤ ਪ੍ਰਾਪਤ ਕੀਤੀ ਤੇ ਸਾਹਿਬ ਜੀ ਨੇ ਸੱਤ ਦਾ ਉਪਦੇਸ਼ ਦਿੱਤਾ। ਭਾਈ ਕਿਸੇ ਨਾਲ ਠੱਗੀ ਨਹੀਂ ਮਾਰਨੀ, ਦਗਾ ਨਹੀਂ ਕਰਨਾ, ਕਿਸੇ ਦੀ ਅਮਾਨਤ ਵਿਚ ਖਿਆਨਤ ਨਹੀਂ ਕਰਨੀ। ਤੇ ਭਾਈ ਸਾਹਿਬ ਜੀ ਦਾ ਕਰਿਆਨੇ ਦਾ ਕੰਮ ਸੀ ਤੇ ਸਤ ਪੁਰਸ਼ ਸਮਝ ਕੇ ਲੋਕ ਅਮਾਨਤਾਂ ਵੀ ਇਨ੍ਹਾਂ ਦੇ ਪਾਸ ਰੱਖ ਕੇ ਜਾਂਦੇ ਸੀ। ਰਾਜ ਦਰਬਾਰ ਵਿਚ ਵੀ ਬੜੀ ਇੱਜ਼ਤ ਸੀ ਭਾਈ ਪਤੰਗ ਜੀ ਦੀ। ਭਾਈ ਬੜਾ ਸੁੱਚਾ ਮੋਤੀ ਹੈ, ਗੁਰੂ ਨਾਨਕ ਦੇ ਦਰ ਦਾ ਪਿਆਰਾ ਹੈ, ਬੜੀ ਸ਼ੋਭਾ ਸੀ। ਇੱਕ ਮਨੁੱਖ ਜਿਸਦਾ ਨਾਮ ਸੀ ਜਮਾਲ ਖਾਨ, ਇਹ ਭਾਈ ਸਾਹਿਬ ਜੀ ਦੇ ਪਾਸ ਅਮਾਨਤ ਰੱਖਣ ਆਇਆ। 500 ਮੋਹਰਾਂ ਹਨ, ਆ ਭਾਈ ਸਾਹਿਬ ਮੇਰੀਆਂ ਰੱਖ ਲੋ। ਤੇ ਭਾਈ ਪਤੰਗ ਜੀ ਇੱਕ ਡੱਬੀ ਵਿਚ ਇਹ ਮੋਹਰਾਂ ਰੱਖ ਕੇ ਤੇ ਵਹੀ ਵਿਚ ਲਿਖਣੀਆਂ ਭੁੱਲ ਗਏ, ਤੇ ਜਿੱਥੇ ਅਮਾਨਤ ਜਿਸ ਖਜ਼ਾਨੇ ਵਿਚ ਰੱਖਦੇ ਸਨ ਇਹ ਵੀ ਭੁੱਲ ਗਏ ਕਿ ਉਥੋਂ ਚੁੱਕ ਕੇ ਖਜ਼ਾਨੇ ਵਿਚ ਰੱਖਣੀਆਂ ਹਨ। ਸਮਾਂ ਪਾ ਕੇ ਜਮਾਲ ਖਾਨ ਜਦੋਂ ਆਇਆ ਤਾਂ ਕਹਿਣ ਲੱਗਾ, ਭਾਈ ਸਾਹਿਬ ਮੇਰੀ ਅਮਾਨਤ ਮੈਨੂੰ ਦੇ ਦਿਓ। ਤਾਂ ਭਾਈ ਸਾਹਿਬ ਨੇ ਵਹੀ ਖੋਲੀ, ਕਿਤੇ ਨਾਂ ਨਹੀਂ ਲਿਖਿਆ ਹੋਇਆ। ਤਜੋਰੀ ਵੇਖੀ, ਉਹਦੇ ਵਿਚ ਵੀ ਕੋਈ ਨਹੀਂ। ਆਖਿਆ, ਭਾਈ ਤੇਰਾ ਨਾ ਤਾਂ ਨਾਂ ਲਿਖਿਆ ਹੋਇਆ, ਨਾ ਤਜੋਰੀ ਚ ਤੇਰਾ ਕੋਈ ਪੈਸਾ ਪਿਆ, ਇਸ ਲਈ ਤੇਰੇ ਪੈਸੇ ਸਾਡੇ ਕੋਲ ਤਾਂ ਨਹੀਂ ਹਨ। ਉਚਾਰਨ ਕਰੋ ਸ੍ਰੀ ਜਮਾਲ ਖਾਨ, ਮੁਸਲਮਾਨੀ ਰਾਜ ਸੀ। ਆਖਿਆ, ਮੈਂ ਨਵਾਬ ਨੂੰ ਜਾ ਕੇ ਸ਼ਿਕਾਇਤ ਕਰਾਂਗਾ ਜੇ ਤੂੰ ਮੇਰੀ ਅਮਾਨਤ ਵਿਚ ਖਿਆਨਤ ਕਰੇਗਾ। ਆਖਿਆ, ਬਈ ਵੇਖ ਲੈ। ਭਾਈ ਪਤੰਗ ਜੀ ਨੇ ਉਹਦੇ ਕਹਿਣ ਤੇ ਫਿਰ ਸਾਰਾ ਕੁਝ ਵੇਖਿਆ ਪਰ ਨਹੀਂ ਲੱਭੀਆਂ। ਆਖਿਆ, ਭਾਈ ਹੁਣ ਜਿੱਥੇ ਮਰਜ਼ੀ ਹੈ ਤੂੰ ਜਾ ਕੇ ਫਰਿਆਦ ਕਰ ਲੈ, ਮੇਰੀ ਵਹੀ ਵਿਚ ਕੋਈ ਤੇਰੇ ਪੈਸੇ ਨਹੀਂ ਲਿਖੇ ਹੋਏ, ਤੇ ਜੇ ਉਸ ਤਰ੍ਹਾਂ ਕਹਿਣਾ ਹੈ ਤਾਂ ਮੈਂ ਤੇਰੀ ਮਦਦ ਕਰ ਦੇਣਾ। ਉਚਾਰਨ ਕਰੋ ਸ੍ਰੀ ਜਮਾਲ ਖਾਨ ਨੇ ਜਾ ਕੇ ਨਵਾਬ ਦੇ ਪਾਸ ਸ਼ਿਕਾਇਤ ਕੀਤੀ ਕਿ ਭਾਈ ਪਤੰਗ ਨੇ ਮੇਰੀਆਂ 500 ਮੋਹਰਾਂ ਲੈ ਕੇ ਤੇ ਫਿਰ ਇਸ ਵੇਲੇ ਹੁਣ ਮੈਨੂੰ ਦੇ ਨਹੀਂ ਰਿਹਾ, ਮੇਰੀ ਅਮਾਨਤ ਇਸ ਨੇ ਜ਼ਬਤ ਕਰ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਵਾਬ ਸਮਝਦਾ ਸੀ ਕਿ ਗੁਰੂ ਨਾਨਕ ਦੇ ਦਰ ਦੇ ਪਿਆਰੇ ਸਿੱਖ ਕਦੇ ਕੋਈ ਐਸਾ ਕਰਮ ਨਹੀਂ ਕਰ ਸਕਦੇ। ਉਹਨੂੰ ਪਤਾ ਸੀ, ਭਾਈ ਪਤੰਗ ਨੂੰ ਸੱਦਿਆ ਗਿਆ, ਭਾਈ ਪਤੰਗ ਜਮਾਲ ਖਾਨ ਕੀ ਕਹਿ ਰਿਹਾ, ਅਸੀਂ ਤਾਂ ਤੈਨੂੰ ਜਾਣਦੇ ਹਾਂ, ਤੂੰ ਸੁੱਚਾ ਮੋਤੀ, ਕਿਸੇ ਨਾਲ ਕਦੇ ਕੋਈ ਠੱਗੀ ਨਹੀਂ ਕੀਤੀ, ਕਿਸੇ ਨਾਲ ਤੂੰ ਕਦੇ ਕੋਈ ਦਗਾ ਨਹੀਂ ਕੀਤਾ, ਪਰ ਝੂਠ ਇਹ ਵੀ ਨਹੀਂ ਬੋਲਣ ਵਾਲਾ। ਇਸੇ ਹੀ ਰਾਜ ਦਰਬਾਰ ਵਿਚ ਇਹ ਨੌਕਰੀ ਕਰਦਾ ਹੈ, ਕਦੇ ਇਸ ਨੇ ਐਸਾ ਕੋਈ ਝੂਠ ਨਹੀਂ ਬੋਲਿਆ। ਉਚਾਰਨ ਕਰੋ ਸ੍ਰੀ। ਭਾਈ ਪਤੰਗ ਕਹਿਣ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਇਹ ਭਰਨ ਨੂੰ ਤਿਆਰ ਹਾਂ, ਪਰ ਮੇਰੀ ਇਹਦੀ ਕੋਈ ਅਮਾਨਤ ਮੇਰੇ ਪਾਸ ਨਹੀਂ ਹੈ। ਨਵਾਬ ਨੇ ਸੋਚਿਆ, ਬਈ ਹੁਣ ਮੈਂ ਇਨਸਾਫ ਕਿਵੇਂ ਕਰਾਂ, ਇਹ ਵੀ ਝੂਠ ਨਹੀਂ ਬੋਲਣ ਵਾਲਾ, ਆ ਵੀ ਨਹੀਂ ਬੋਲਣ ਵਾਲਾ। ਤਾਂ ਫਿਰ ਰੱਬ ਤੇ ਸੁੱਟ ਦਿੱਤੀ, ਖੁਦਾ ਤੇ ਡੋਰੀ ਸੁੱਟ ਦਿੱਤੀ। ਆਖਿਆ, ਬਈ ਕੜਾਇਆ ਤੇਲ ਦਾ ਤਪਾ ਲੈਂਦੇ ਹਾਂ, ਸਿੱਧੀ ਗੱਲ ਹੈ,
ਤੇ ਵਿੱਚ ਤਾਂਬੇ ਦੇ ਪੈਸੇ ਸੁੱਟ ਦਿੰਦੇ ਆ, ਜਿਹੜਾ ਗਰਮ ਤੇਲ ਵਿੱਚੋਂ ਜਾ ਕੇ ਪੈਸਾ ਚੁੱਕ ਲਿਆਵੇ ਹੱਥ ਨਾ ਜਲੇ ਉਹ ਸੱਚਾ ਤੇ ਜਿਹਦਾ ਜਲ ਜਾਵੇ ਉਹ ਝੂਠਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਪਤੰਗ ਨੈਣ ਕਟੋਰੇ ਭਰ ਆਏ ਤੇ ਫਿਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧਿਆਨ ਧਰ ਲਿਆ ਤੇ ਕਰ ਰਿਹਾ ਅਰਦਾਸ, ਇਹ ਰਾਖੋ ਪੈਜ ਤੁਮਾਰੀ।

ਏ ਗੁਰਵਰਜਨ ਦੇ ਪਾਤਸ਼ਾਹ, ਮੈਂ ਕਦੇ ਕੋਈ ਜਾਣ ਬੁਝ ਕੇ ਐਸਾ ਕੰਮ ਨਹੀਂ ਕੀਤਾ, ਕਿਉਂਕਿ ਆਪ ਦਾ ਬਚਨ ਹੈ, ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਉਹਾਰ। ਆਪ ਦਾ ਬਚਨ ਹੈ, ਜਿੱਥੇ ਸਿਮਰਨ ਸਾਸ਼ਕ ਰਾਜ ਸਿਮਰਨ ਕਰਨਾ, ਉੱਥੇ ਆਪਣਾ ਵਿਹਾਰ ਵੀ ਸ਼ੁੱਧ ਕਰਨਾ, ਕਿਉਂਕਿ ਜਿਸ ਮਨੁੱਖ ਦਾ ਵਿਹਾਰ ਸੱਚਾਈ ਦੇ ਉੱਪਰ ਹੈ, ਉਸ ਦਾ ਪਰਮਾਰਥ ਆਪੇ ਹੀ ਸ਼ੁੱਧ ਹੋ ਜਾਂਦਾ। ਜਿਹਦਾ ਵਿਹਾਰ ਝੂਠਾ ਹੈ, ਉਹ ਜਿਤਨਾ ਮਰਜ਼ੀ ਹੈ ਸਿਮਰਨ ਕਰ ਲਵੇ, ਉਹ ਸਿਮਰਨ ਪ੍ਰਫੁੱਲਤ ਨਹੀਂ ਹੁੰਦਾ। ਉਚਾਰਨ ਕਰੋ ਸ੍ਰੀ ਹਜ਼ੂਰ ਕਹਿੰਦੇ ਨੇ, ਸਤ ਵਿਵਹਾਰ ਵੀ ਕਰਨਾ। ਜੇ ਤੇਰਾ ਵਿਹਾਰ ਵਿਗੜ ਗਿਆ ਤਾਂ ਪਰਮਾਰਥ ਕਦੇ ਨਹੀਂ ਸੌਰ ਸਕਦਾ। ਗਰੀਬ ਨਿਵਾਜ, ਮੈਂ ਕਦੇ ਜਾਣ ਬੁਝ ਕੇ ਤਾਂ ਐਸੀ ਗਲਤੀ ਨਹੀਂ ਕੀਤੀ, ਤੇ ਹੁਣ ਮੇਰੀ ਪੈਜ ਤੂੰ ਰੱਖਣੀ ਹੈ। ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਪਰ ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਾਂ ਅਰਦਾਸ ਕਰਕੇ ਭਾਈ ਪਤੰਗ ਨੇ ਉਸ ਬਲਦੇ ਤੇਲ ਵਿਚ ਹੱਥ ਪਾਇਆ, ਜਾ ਕੇ ਪੈਸੇ ਕੱਢ ਲਿਆਇਆ, ਬਾਹ ਨੂੰ ਕੋਈ ਲਾਜ ਤੱਕ ਨਹੀਂ ਲੱਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੁਣ ਜਮਾਲ ਖਾਨ ਦੀ ਵਾਰੀ ਆਈ, ਉਹ ਵੀ ਕਰਨ ਲੱਗਾ ਯਾਦ, ਪਰ ਬਾਹ ਸੜ ਗਈ। ਜਦੋਂ ਹੱਥ ਪਾਣ ਲੱਗਾ ਤਾਂ ਹੱਥ ਜਲ ਗਿਆ, ਬਾਂਹ ਕੀ ਪਾਣੀ ਸੀ। ਉਸੇ ਵੇਲੇ ਉਸਨੂੰ ਤਾਂ ਦਵਾਈ ਦੇ ਅਧੀਨ ਉਹਦਾ ਇਲਾਜ ਕਰਨ ਵਾਸਤੇ ਭੇਜ ਦਿੱਤਾ। ਤੇ ਇਧਰ ਭਾਈ ਪਤੰਗ ਜੀ ਮਨ ਵਿਚ ਬੜਾ ਖੋਬ ਹੈ, ਭਾਈ ਮੇਰੀ ਵਜ੍ਹਾ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ, ਇਹ ਕਿਉਂ ਪਹੁੰਚਿਆ। ਹੇ ਵਾਹਿਗੁਰੂ, ਜੇ ਇਹਦੀ ਅਮਾਨਤ ਮੇਰੇ ਪਾਸ ਹੈ ਤਾਂ ਕਿਰਪਾ ਕਰ, ਮੈਂ ਇਹਦਾ ਬੋਝ ਉਤਾਰ ਸਕਾਂ। ਤੇ ਜਾਂ ਕੋਈ ਗਾਹਕ ਸੌਦਾ ਲੈਣ ਲਈ ਆਇਆ ਨਾ, ਭਾਈ ਫਲਾਣੀ ਚੀਜ਼ ਚਾਹੀਦੀ ਹੈ, ਤੇ ਜਿਉਂ ਉਹ ਕੁਜੀਆਂ ਖੋਲਣ ਲੱਗੇ ਨਾ, ਉਹ ਸੌਦੇ ਨੂੰ ਲੱਭਣ ਲੱਗੇ, ਤੇ ਵਿੱਚੋਂ ਭਾਈ ਜਮਾਲ ਦੀ ਦਿੱਤੀ ਹੋਈ ਉਹ ਥੈਲੀ ਲੱਭ ਪਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਨੂੰ ਭੁੱਲ ਗਿਆ ਸੀ, ਛੱਟ ਥੈਲੀ ਲੈ ਕੇ, 500 ਮੋਹਰਾਂ ਹਨ, ਜਮਾਲ ਖਾਨ ਦੇ ਘਰ ਗਏ। ਭਾਈ ਤੇਰੀ ਅਮਾਨਤ ਸਾਨੂੰ ਮਿਲ ਗਈ ਹੈ, ਆ ਕਿਤੇ ਉਰੇ ਪਰੇ ਰੱਖੀ ਗਈ ਸੀ, ਗਾਹਕ ਆਇਆ ਸੌਦਾ ਲੱਭਣ ਲੱਗੇ ਤੇ ਲੱਭ ਗਈ, ਆ ਤੇਰੀ ਅਮਾਨਤ ਹੈ ਲੈ ਲੈ। ਤੇ ਜਮਾਲ ਖਾਨ ਕਹਿੰਦਾ, ਮੈਂ ਰਾਜ ਦਰਬਾਰ ਵਿੱਚੋਂ ਵੀ ਹਰ ਚੁੱਕਿਆ, ਉਂਝ ਵੀ ਮੈਂ ਝੂਠਾ ਪੈ ਚੁੱਕਿਆ, ਹੁਣ ਇਹ ਅਮਾਨਤ ਮੈਂ ਨਹੀਂ ਲੈਣੀ। ਤੇ ਭਾਈ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦਾ ਹੁਕਮ ਨਹੀਂ, ਮੈਂ ਕਿਸੇ ਦਾ ਵੀ ਪੈਸਾ ਆਪਣੇ ਪਾਸ ਨਹੀਂ ਰੱਖ ਸਕਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹੋਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਮੁਰਦਾਰ ਹੈ ਕਿਸੇ ਦੀ ਅਮਾਨਤ ਵਿਚ ਖਿਆਨਤ ਕਰਕੇ ਖਾਈ ਜਾਣਾ। ਆਖਿਆ ਮੈਨੂੰ ਐਸੇ ਗੁਰੂ ਨੇ ਇਹ ਸ਼ਬਦ ਸਿਖਾਏ ਨਹੀਂ ਹਨ, ਇਹ ਕੰਮ ਸਿਖਾਇਆ ਨਹੀਂ। ਉਚਾਰਨ ਕਰੋ ਸ੍ਰੀ। ਤਾਂ ਫਿਰ ਮੈਂ ਤੇਰੇ ਗੁਰੂ ਦੇ ਦੀਦਾਰ ਕਰਨਾ ਚਾਹੁੰਦਾ, ਤੇ ਉਹਦੇ ਕੋਲੋਂ ਕੋਈ ਸਵਾਲ ਪੁੱਛਣਾ ਚਾਹੁੰਦਾ, ਜੇ ਉਹ ਦੇਵੇਗਾ ਤਾਂ ਮੈਂ ਆਪਣੀ ਅਮਾਨਤ ਮੋੜ ਲਵਾਂਗਾ। ਭਾਈ ਜਮਾਲ ਨੂੰ ਨਾਲ ਲੈ ਕੇ ਭਾਈ ਪਤੰਗ ਜੀ ਗਏ। ਗੁਰੂ ਅਰਜਨ ਦੇ ਪਾਤਸ਼ਾਹ ਦੀਵਾਨ ਵਿਚ ਸ਼ਸ਼ੋਭਿਤ ਹਨ, ਮੱਥਾ ਟੇਕਿਆ, ਭਾਈ ਪਤੰਗ ਦੇ ਨੈਣ ਕਟੋਰੇ ਭਰ ਆਏ, ਹਜ਼ੂਰ ਦੇ ਚਰਨਾਂ ਤੋਂ ਮਸਤਕ ਨਹੀਂ ਚੁੱਕਦੇ। ਸਾਹਿਬ ਜੀ ਨੇ ਦੋਹਾਂ ਹੱਥਾਂ ਨਾਲ, ਭਾਈ ਪਤੰਗ ਤੂੰ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਇਆ, ਅਸੀਂ ਸਭ ਸਮਝਦੇ ਹਾਂ, ਤੇਰਾ ਕੋਈ ਕਸੂਰ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਪਤੰਗ ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਹੁਣ ਜਮਾਲ ਖਾਨ ਨੇ ਵੀ ਹੱਥ ਜੋੜੇ ਤੇ ਆਖਿਆ, ਮਹਾਰਾਜ ਮੈਂ ਵੀ ਇੱਕ ਪ੍ਰਸ਼ਨ ਲੈ ਕੇ ਆਇਆ ਕਿ ਸੱਚਾ ਮੈਂ ਵੀ ਸਾਂ ਤੇ ਸੱਚਾ ਇਹ ਵੀ ਸੀ, ਪਰ ਇਸ ਦਾ ਹੱਥ ਨਹੀਂ ਜਲਿਆ, ਮੇਰਾ ਹੱਥ ਜਲ ਗਿਆ, ਇਹਦਾ ਕੀ ਕਾਰਨ ਹੈ? ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਈ ਇਸ ਨੇ ਮਨ ਕਰਕੇ ਕੋਈ ਕਸੂਰ ਨਹੀਂ ਕੀਤਾ। ਭੁੱਲਣ ਅੰਦਰ ਸਭ ਕੋ, ਜਿਹੜੀ ਅਚਿੰਤੇ ਹੀ ਭੁੱਲ ਹੁੰਦੀ ਹੈ ਉਹ ਭੁੱਲ ਨਹੀਂ ਹੁੰਦੀ, ਜਿਹੜੀ ਜਾਣ ਬੁਝ ਕੇ ਕੀਤੀ ਜਾਏ ਉਹ ਭੁੱਲ ਗਿਣੀ ਜਾਂਦੀ ਹੈ। ਫਿਰ ਤੂੰ ਜਦੋਂ ਇਸ ਨੇ ਜਦੋਂ ਅਰਦਾਸ ਕੀਤੀ ਹੈ ਤਾਂ ਇੱਕ ਮਨ ਹੋ ਕੇ
ਇੱਕ ਗੁਰੂ ਨਾਨਕ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ ਤੇ ਤੂੰ ਆਪਣੀ ਅਰਦਾਸ ਵਿਚ ਕਈ ਪੀਰ ਫਕੀਰ ਮਨਾਉਂਦਾ ਰਿਹਾ। ਜਿਸ ਨੂੰ ਤੂੰ ਯਾਦ ਕੀਤਾ ਉਹ ਤਿਆਰ ਹੋਣ ਲੱਗਾ ਤੇਰੀ ਰੱਖਿਆ ਵਾਸਤੇ, ਤੂੰ ਦੂਜੇ ਦਾ ਨਾਂ ਲੈ ਲਿਆ, ਫਿਰ ਤੀਜੇ ਦਾ ਨਾਂ ਲੈ ਲਿਆ, ਚੌਥੇ ਦਾ ਨਾਂ ਲੈ ਲਿਆ, ਤੂੰ ਇਸੇ ਤਰ੍ਹਾਂ ਨਾਂ ਲੈਂਦਾ ਗਿਆ, ਪਰ ਤੇਰੀ ਕੋਈ ਵੀ ਸਹਾਇਤਾ ਨਾ ਕਰ ਸਕਿਆ, ਕਿਉਂਕਿ ਇੱਕ ਦੇ ਉੱਤੇ ਤੇਰੀ ਆਸ਼ਾ ਨਹੀਂ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਏ, ਆਖਿਆ ਪਾਰ ਤਾਂ ਉਹੀ ਉਤਰਦੇ ਹਨ ਬਈ, ਏਕ ਆਸ਼ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਉਹਨਾਂ ਦੇ ਦੁੱਖ ਵੀ ਤੇ ਭਰਮ ਪਉ ਵੀ ਮਿਟ ਜਾਂਦੇ ਹਨ ਜਿਹੜੇ ਇੱਕ ਦੀ ਆਸ਼ ਰੱਖਦੇ ਹਨ। ਇਹ ਗੁਰੂ ਨਾਨਕ, ਮੈਂ ਤੇਰਾ ਦਿੱਤਾ ਖਾਂਦਾ ਹਾਂ, ਤੇਰਾ ਦਿੱਤਾ ਪਹਿਨਦਾ ਹਾਂ, ਜੋ ਤੂੰ ਕਰਾਉਂਦਾ ਹੈ ਸੋ ਕਰਦਾ ਹਾਂ। ਜਿਹੜੀ ਵਸਤੂ ਤੂੰ ਦਿੱਤੀ ਹੈ ਉਹ ਮੇਰੇ ਲਈ ਸੁਖਦਾਇਕ ਸੀ, ਜਿਹੜੀ ਨਹੀਂ ਦਿੱਤੀ ਉਹ ਮੇਰੇ ਲਈ ਚੰਗੀ ਨਹੀਂ ਹੋਣੀ, ਤਾਂ ਨਹੀਂ ਨਾ ਦਿੱਤੀ। ਕਿਉਂਕਿ ਪਿਤਾ ਕਦੇ ਵੀ ਆਪਣੇ ਬੱਚੇ ਦੇ ਨਾਲ ਕੋਈ ਧਰੋਹ ਨਹੀਂ ਕਮਾਉਂਦਾ, ਉਹਨੂੰ ਉਹੀ ਵਸਤੂ ਦਿੰਦਾ ਜਿਹੜੀ ਉਸ ਲਈ ਸੁਖਦਾਇਕ ਹੋਵੇ। ਭਾਈ ਜਮਾਲ ਨੇ ਜਦੋਂ ਇਹ ਅੰਤਰ ਜਾਮਤਾ ਦੇ ਬਚਨ ਸੁਣੇ, ਬਈ ਵਾਕਿਆ ਹੀ ਮੈਂ ਬੜੇ ਪੀਰਾਂ ਫਕੀਰਾਂ ਨੂੰ ਯਾਦ ਕੀਤਾ, ਪਰ ਕਾਸ਼ ਕੇ ਇੱਕ ਨੂੰ ਕਰ ਲੈਂਦਾ ਤਾਂ ਮੇਰੀ ਵੀ ਕੋਈ ਰੱਖਿਆ ਕਰਦਾ। ਉਚਾਰਨ ਕਰੋ ਸ੍ਰੀ ਸਤਿਗੁਰਾਂ ਦੇ ਪਾਸ ਰਹਿ ਕੇ, ਸੱਚ ਦਾ ਉਪਦੇਸ਼ ਲੈ ਕੇ, ਸੇਵਾ ਕਰਕੇ। ਭਾਈ ਪਤੰਗ ਤਾਂ ਜੀਵਨ ਮੁਕਤ ਸੀ, ਤੇ ਭਾਈ ਪਤੰਗ ਦੀ ਸੰਗਤ ਕਰਕੇ ਜਮਾਲ ਖਾਨ ਵੀ ਸੰਸਾਰ ਸਾਗਰ ਤੋਂ ਤਰ ਗਿਆ। ਇਸ ਲਈ ਜਿਨ੍ਹਾਂ ਨੇ ਭਾਈ ਮਨ ਕਰਕੇ ਅਰਦਾਸ ਕੀਤੀ ਹੈ, ਅਰਦਾਸ ਕੀਤੀ ਸੀ ਦ੍ਰੋਪਦੀ ਨੇ, ਕਿਵੇਂ ਰੱਖਿਆ ਹੋਇਆ? ਅਰਦਾਸ ਕੀਤੀ ਸੀ ਹਾਥੀ ਨੇ, ਆ ਫੁੱਲ ਰੁੜਦਾ ਆ ਰਿਹਾ ਤੇ ਵੇਖਿਆ ਬਈ ਹੁਣ ਤੰਦੂਏ ਨੇ ਮੈਨੂੰ ਛੱਡਣਾ ਨਹੀਂ, ਤੇ ਉਹ ਕਵਲ ਫੁੱਲ ਭਗਵਾਨ ਦੀ ਭੇਟਾ ਕੀਤਾ ਤੇ ਫਿਰ ਕਿਵੇਂ ਆਪ ਆ ਕੇ ਉਹਨਾਂ ਦੀ ਰੱਖਿਆ ਕਰਦੇ? ਕਿਵੇਂ ਸਾਹਿਬ ਜੀ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ, ਧਰੂ ਦੀ ਰੱਖਿਆ ਕੀਤੀ? ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਨੇ ਆ ਕੇ ਬਈ ਇੱਕ ਮਨ ਹੋ ਕੇ ਅਰਦਾਸ ਕੀਤੀ ਤੇ ਈਸ਼ਵਰ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ ਰਿਹਾ, ਅੱਜ ਵੀ ਕਰਦਾ। ਭਾਈ ਸਾਡੇ ਪਿਆਰ ਦੀ ਲੋੜ ਹੈ, ਭਾਵਨਾ ਦੀ ਲੋੜ ਹੈ। ਆ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।

ਅੱਗੇ ਜਾ ਕੇ ਜਦੋਂ ਹਿਸਾਬ ਹੋਵੇਗਾ ਤਾਂ ਫਿਰ ਡੰਡ ਬਹੁਤ ਸਖਤ ਡੰਡ ਹੈ ਭਾਈ, ਜੰਮ ਦਾ ਡੰਡ ਬਹੁਤ ਸਖਤ ਹੈ, ਤੂੰ ਸਹਾਰ ਨਾ ਪਾਏਗਾ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ

ਜਮ ਦੇ ਠੇਂਗੇ ਤੋਂ ਆਪ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਹਨ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ। ਏਕ ਜੋ ਸਾਧੂ ਮੋਏ ਮਿਲਿਓ, ਤਿੰਨ ਲਿਓ ਅੰਜਲ ਲਾਏ। ਮੈਨੂੰ ਜੀਵਨ ਵਿੱਚ ਇੱਕ ਮਹਾਂਪੁਰਖ ਮਿਲ ਗਏ ਹਨ, ਉਹ ਮਹਾਂਪੁਰਖ ਜੋ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ

ਕਰ ਰਿਹਾ ਤੇ ਜੇ ਮੇਰੇ ਕਮਾਈ ਦਾ ਹਿੱਸਾ ਇਹ ਵੰਡਦੇ ਹਨ ਤਾਂ ਮੇਰੇ ਪਾਪਾਂ ਦਾ ਵੀ ਤਾਂ ਹਿੱਸਾ ਵੰਡਣਗੇ ਨਾ। ਉਚਾਰਨ ਕਰੋ ਸ੍ਰੀ, ਮੇਰੇ ਪਾਪਾਂ ਦਾ ਹਿੱਸਾ ਵੀ ਤਾਂ ਵੰਡਣਗੇ। ਮਹਾਂਪੁਰਖ ਕਹਿਣਗੇ ਭਾਈ ਜਾ ਕੇ ਪਹਿਲਾਂ ਪੁੱਛ ਆ, ਸਾਨੂੰ ਤਾਂ ਤੂੰ ਬੰਨ ਹੀ ਦਿੱਤਾ, ਅਸੀਂ ਤਾਂ ਕਿਤੇ ਜਾ ਨਹੀਂ ਸਕਦੇ। ਜਾਂ ਘਰ ਗਿਆ ਮਾਤਾ ਪਿਤਾ ਨੂੰ ਪੁੱਛਣ ਲੱਗਾ, ਪਰ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ, ਭਾਵੇਂ ਪਾਪ ਕੁਕਰਮ ਕੀਤੇ ਹਨ ਫਿਰ ਵੀ ਤੁਹਾਡੀਆਂ ਸੁੱਖਾਂ ਨਾਲ ਝੋਲੀਆਂ ਭਰੀਆਂ ਹਨ, ਤੇ ਅੰਤ ਵੇਲੇ ਜਦੋਂ ਹਿਸਾਬ ਹੋਵੇਗਾ ਮੇਰੀ ਸਹਾਇਤਾ ਕਰੋਗੇ ਨਾ। ਤਾਂ ਮਾਤਾ ਪਿਤਾ ਨੇ ਸਿਰ ਫੇਰ ਦਿੱਤਾ, ਆਖਿਆ ਭਾਈ ਅਸੀਂ ਤੈਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਤੇ ਫਿਰ ਉਹਦਾ ਇਮਜ਼ਾਨਾ ਵੀ ਤਾਂ ਤੂੰ ਦੇਣਾ ਸੀ ਨਾ। ਤੂੰ ਜੇ ਸਾਡੀ ਕੋਈ ਸੇਵਾ ਕਰ ਰਿਹਾ ਜਾਂ ਕੀਤੀ ਹੈ ਤਾਂ ਕੋਈ ਸਾਡੇ ਸਿਰ ਇਸ਼ਾਨ ਨਹੀਂ ਕੀਤਾ, ਅਸੀਂ ਤੈਨੂੰ ਜਨਮ ਵੀ ਤਾਂ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਪਣੀ ਇਸਤਰੀ ਦੇ ਪਾਸ ਜਾ ਕੇ ਕਹਿਣ ਲੱਗਾ, ਜਦੋਂ ਅੰਤ ਵੇਲੇ ਮੇਰੇ ਪਾਪਾਂ ਦਾ

ਜਾਂ ਵਿਸਰ ਜਾਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ। ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ, ਉਹਦੀ ਮਹਾਨ ਕਿਰਪਾ ਨਾਲ ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਦਾਤਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈਂ, ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਣ ਕੇ, ਲੱਤਾਂ ਬਣ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ, ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਚ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ ਮਹਾ

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਜ ਦੇ ਬਸੇ ਭਗਵਾਨ। ਕਹਿੰਦੇ ਨੇ ਮੈਂ ਹੈਰਾਨ ਹਾਂ ਭਈ ਮੈਨੂੰ ਸਜ਼ਾ ਕਿਉਂ ਮਿਲ ਰਹੀ, ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ, ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ।

ਸ਼ੁੱਧ ਲਈ ਇਹ ਪੌਂਟੇ ਦੀ ਧਰਤੀ ਜੋ ਰਾਜਾ ਮੇਦਿਨੀ ਪ੍ਰਕਾਸ਼ ਦੀ ਸੀ। ਰਾਜਾ ਮੇਦਿਨੀ ਪ੍ਰਕਾਸ਼ ਨੇ ਸਤਿਗੁਰੂ ਨੂੰ ਆਪਣੀ ਮਦਦ ਲਈ ਯਾਦ ਕੀਤਾ। ਜਦ ਸਤਿਗੁਰੂ ਨੇ ਆ ਕੇ ਸਹਾਇਤਾ ਕੀਤੀ ਤੇ ਮੇਦਿਨੀ ਪ੍ਰਕਾਸ਼ ਕਹਿਣ ਲੱਗਾ, ਸਾਹਿਬ ਜੀ ਇੱਕ ਯਾਦ ਆਪਣੀ ਤੁਸੀਂ ਵੀ ਇੱਥੇ ਬਣਾਓ। ਤੇ ਸਤਿਗੁਰੂ ਨੇ ਜਮਨਾ ਦਾ ਤੱਤ ਸੁੰਦਰ ਵੇਖ ਕੇ ਆਪਣਾ ਸੱਜਾ ਚਰਨ ਘੋੜੇ ਤੋਂ ਤੱਲੇ ਲਾਇਆ, ਉਸ ਧਰਤੀ ਦਾ ਨਾਮ ਸ੍ਰੀ ਪਾਉਂਟਾ ਸਾਹਿਬ ਪੈ ਗਿਆ। ਕਹਿੰਦੇ ਨੇ ਸਤਿਗੁਰੂ ਇੱਥੇ ਬਿਰਾਜਮਾਨ ਹੋਏ।

ਸਤਿਗੁਰ ਕਹਿੰਦੇ ਨੇ ਫਤਿਹ ਸ਼ਾਹ ਰਾਜਾ, ਬਿਨਾਂ ਮਤਲਬ ਹੀ ਸਾਡੇ ਤੇ ਇਸਨੇ ਹਮਲਾ ਬੋਲ ਦਿੱਤਾ। ਸਤਿਗੁਰੂ ਕਹਿੰਦੇ ਨੇ ਅਸੀਂ ਦੀਵਾਨ ਦੇ ਵਿੱਚ ਬੈਠੇ ਹੋਏ ਸਾਂ, ਜਦ ਹਮਲਾ ਹੋਇਆ ਉਪਰੰਤ ਫਤਿਹ ਸ਼ਾਹ ਕੋ ਪਾਤਬ ਰਾਜਾ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਮਤਲਬ ਹੀ ਇਸਨੇ ਸਾਡੇ ਤੇ ਹਮਲਾ ਬੋਲ ਦਿੱਤਾ।

ਪੈ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੰਜ ਪੁੱਤਰ ਆਏ ਹੋਏ ਸਨ। ਜਦ ਉਹਨਾਂ ਨੇ ਹਮਲਾ ਹੁੰਦਿਆਂ ਤੱਕਿਆ ਤੇ ਆਪਣੇ ਪਲੀ ਪ੍ਰਕਾਰ ਮੈਦਾਨ ਦੇ ਅੰਦਰ ਉਹਨਾਂ ਆਪਣੇ ਪੈਰ ਟਕਾ ਕੇ ਤੇਗ ਚਲਾਣੀ ਸ਼ੁਰੂ ਕਰ ਦਿੱਤੀ। ਹਟੀ ਜੀਤ ਮਲੰਗ ਸੋਗਾ ਜੀ ਗੁਲਾਬੰ ਰਣ ਦੇਖੀਏ ਰੰਗ ਰੂਪੰ ਸੁਹਾਵੰ। ਹਟੀ ਜੀਤ ਮਲ ਜੀ ਮੇਰੀ ਭੂਆ ਦੇ ਪੁੱਤਰ ਮੇਰੇ ਭਰਾ ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਸਨ, ਰਣ ਦੇਖੀ ਰੰਗ ਰੂਪੰ ਸੁਹਾਵੰ, ਮੈਂ ਉਹਨਾਂ ਦੇ ਰੰਗ ਰੂਪ ਦਾ ਵਿਸਥਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਉਹਨਾਂ ਤੇ ਰੂਪ ਜੰਗ ਦਾ ਚੜ੍ਹਿਆ ਤੇ ਉਹ ਜੰਗ ਕਰ ਰਹੇ ਸਨ।

ਜੀਤੀਅਨ ਫੌਜ ਤਾਮਨ ਕੋਪੇ ਲਾਲ ਚੰਦਨ ਕੀਓ ਲਾਲ ਰੂਪੰ ਜਿਨੇ ਗਜੀਅੰ ਗਰਭ ਸਿੰਘੰ ਅਨੂਪੰ। ਸਤਿਗੁਰ ਕਹਿੰਦੇ ਨੇ ਸਾਡੇ ਹਲਵਾਈ ਲਾਲ ਚੰਦ ਇਹਨਾਂ ਨੂੰ ਵੀ ਬੜਾ ਜੋਸ਼ ਆਇਆ, ਗੁੱਸੇ ਦੇ ਵਿੱਚ ਲਾਲ ਹੋ ਗਏ। ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਕਰਾਂਗਾ। ਤੇ ਸਤਿਗੁਰ ਕਹਿਣ ਲੱਗੇ ਲਾਲ ਚੰਦ ਤੂੰ ਕਦੀ ਤੇਗ ਤਾਂ ਚਲਾਈ ਨਹੀਂ, ਜੰਗ ਕਿਵੇਂ ਕਰੇਗਾ। ਸਤਿਗੁਰ ਨੂੰ ਕਹਿਣ ਲੱਗਾ ਲਾਲ ਚੰਦ ਸਤਿਗੁਰ ਜੀ ਮੈਂ ਤੇਗ ਤੇ ਚਲਾਉਣੀ ਨਹੀਂ ਜਾਣਦਾ, ਲੇਕਿਨ ਖੁਰਪਾ ਚਲਾਉਣਾ ਖੂਬ ਜਾਣਨਾ, ਆਪ ਅਸੀਸ ਦਿਓ ਮੈਂ ਤੁਹਾਨੂੰ ਇਹਦੇ ਨਾਲ ਹੀ ਲੜਕੀ ਵਿਖਾਵਾਂਗਾ। ਕਹਿੰਦੇ ਨੇ ਲਾਲ ਚੰਦ ਜੰਗ ਅੰਦਰ ਆ ਕੇ ਬੜਾ ਸੁੰਦਰ ਲੜੇ ਉਪਰ

ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ। ਕੁਛ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਲ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆਹ ਵੇਖੋ, ਮੇਰੇ ਕੋਲ ਲੱਕੜ ਦਾ ਸੋਟਾ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ।

ਵਰਛੀ ਕਿਰਪਾਨੰ ਸਵਾਰੋ। ਸਤਿਗੁਰ ਦੇ ਦੀਵਾਨ ਆਨੰਦ ਚੰਦ ਜੀ ਕਹਿੰਦੇ ਨੇ, ਕਿਰਪਾਲ ਚੰਦ ਉਦਾਸੀ ਵੱਲ ਆਉਂਦਿਆਂ ਨਵਾਬ ਖਾਨ ਨੂੰ ਤੱਕਿਆ ਕਿ ਇਹਨਾਂ ਨੂੰ ਮਾਰਨ ਲਈ ਆ ਰਿਹਾ। ਕਹਿੰਦੇ ਨੇ ਦੀਵਾਨ ਨੇ ਅਗਾਂਹ ਵੱਧ ਕੇ ਵਾਰ ਕੀਤਾ, ਤਹਾਨੰਦ ਚੰਦਨ ਕੀਓ ਕੋ ਪਾਰੋ ਲਗਾਈ ਬਰਛੀ ਕਿਰਪਾਨ ਸਮਾਰੋ। ਨਵਾਬ ਖਾਂ ਬਚ ਗਏ, ਕਿਰਪਾਨ ਕੱਢ ਲਈ। ਜਦ ਕਿਰਪਾਨ ਕੱਢ ਕੇ ਜੰਗ ਕਰਨਾ ਸ਼ੁਰੂ ਕੀਤਾ, ਸਾਹਿਬ ਕਹਿੰਦੇ ਨੇ ਟੁੱਟੀ ਤੇਗ ਤਿੱਖੀ ਕਾਢੇ ਜੰਮ ਦੰਡੰ। ਉਹ ਤਿੱਖੀ ਤੇਗ ਵੀ ਟੁੱਟ ਗਈ ਜੰਗ ਕਰਦਿਆਂ, ਜਦ ਤੇਗ ਟੁੱਟ ਗਈ ਕੜੇ ਜੰਮ ਦੰਡੰ। ਇਹਨਾਂ ਆਪਣੀ ਕਟਾਰ ਕੱਢ ਲਈ, ਜਦ ਕਟਾਰ ਕੱਢੀ ਨਾ ਕਟਾਰ ਕੱਢ ਕੇ ਉਸਦੇ ਸੀਨੇ ਦੇ ਵਿੱਚ ਕੋਪ ਦਿੱਤੀ, ਉਸ ਨੂੰ ਮੈਦਾਨੀ ਜੰਗ ਅੰਦਰ ਲਿਟਾ ਦਿੱਤਾ। ਤੇ ਸਤਿਗੁਰ ਖੁਸ਼ ਹੁੰਦੇ ਇਸ ਨੂੰ ਵਰ ਦਿੰਦੇ, ਕਹਿੰਦੇ ਨੇ ਕਿ ਮੈਨੂੰ ਇਤਨੀ ਪ੍ਰਸੰਨਤਾ ਹੋਈ। ਟੁੱਟੀ ਤੇਗ ਤਿੱਖੀ ਕੜੇ ਜੰਮ ਦੰਡੰ, ਹਟੀ ਰਾਖੀਆਂ ਲੱਜ ਬਸੰ ਸਡੰ। ਸਾਹਿਬ ਕਹਿੰਦੇ ਨੇ ਇਹਨਾਂ ਸੋਢੀ ਅੰਸ਼ ਦੀ ਲਾਜ ਰੱਖ ਲਈ ਨਵਾਬ ਖਾਂ ਨੂੰ ਮਾਰ ਕੇ। ਹੁਣ ਸਤਿਗੁਰ ਕਹਿੰਦੇ ਨੇ ਇਸ ਜੰਗ ਅੰਦਰ ਇੱਕ ਜਵਾਨ ਬੜੇ ਗੁੱਸੇ ਤੇ ਕ੍ਰੋਧ ਵਿੱਚ ਆਇਆ, ਉਹ ਕੌਣ ਸੀ? ਤਹਾਂ ਇੱਕ ਬੀਰੰ ਹਰੀ ਚੰਦ ਕੋ ਪਿਓ, ਪਾਲੀ ਪਾਤ ਸੌਖੇ ਤੁਮ ਪਾਰੋ ਪਿਓ। ਕਹਿੰਦੇ ਨੇ ਹਰੀ ਚੰਦ ਆਇਆ, ਜਿਸਨੇ ਪਾਲੀ ਪਾਤ ਖੇਤ ਅੰਦਰ ਆਪਣਾ ਪੈਰ ਟਿਕਾ ਕੇ ਨਾ ਜੰਗ ਕਰਨਾ ਸ਼ੁਰੂ ਕੀਤਾ।

ਪਧਾਰੇ। ਕਹਿੰਦੇ ਨੇ ਹਰੀ ਚੰਦ ਇਤਨੇ ਗੁੱਸੇ ਦੇ ਵਿੱਚ ਤੀਰ ਚਲਾਉਂਦਾ ਹੈ, ਉਹ ਤੀਰ ਜਿਸ ਨੂੰ ਵੀ ਲੱਗਦਾ ਉਸ ਤੇ ਆਰ ਪਾਰ ਹੋ ਜਾਂਦਾ ਹੈ। ਹਰੀ ਚੰਦ ਕ੍ਰੁਦੰ ਹਣੇ ਸੂਰ ਸੁਦੰ ਪਾਲੇ ਬਾਣ ਬਾਏ ਬੜੇ ਸੈਨ ਗਾਏ। ਇਹਨੇ ਬੜੇ ਹੀ ਬਾਣ ਚਲਾਏ, ਬੜੇ ਸੈਨ ਕਿਸਨੇ ਮਾਰ ਦਿੱਤੇ, ਮੈਦਾਨੇ ਜੰਗ ਅੰਦਰ ਲਟਾ ਦਿੱਤੇ। ਕਿਉਂ? ਪ੍ਰਸੰਗ ਰੁਦੰਗ ਰਾਚੇ ਮਹਾਲੋਭ ਮਾਚੇ, ਕਿਉਂਕਿ ਗੁੱਸੇ ਦੇ ਵਿੱਚ ਰਚਿਆ ਸੀ, ਲੋਹੇ ਦੀ ਤਰ੍ਹਾਂ ਲਾਲ ਹੋਇਆ ਜੰਗ ਕਰ ਰਿਹਾ ਸੀ। ਹਾਨੇ ਸ਼ਸਤਰ ਤਾਰ

ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਭਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ, ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ, ਹਿਰਦੇ ਐਂਚ ਮਾਰਿਓ ਸੋ ਖੇਤੰਗ, ਉਤਾਰਿਓ ਉਹਨਾਂ ਨੂੰ ਮੈਦਾਨ ਜੰਗ ਅੰਦਰ ਲਿਟਾ।

ਦਾ ਹੈ ਹੱਥ ਸੇਲਨ। ਕਹਿੰਦੇ ਨੇ ਹਰੀ ਚੰਦ ਨੇ ਹੱਥ ਵਿੱਚ ਸੇਲਾ ਫੜਿਆ, ਕੀ ਕਰ ਰਿਹਾ? ਕਰਿਓ ਸਾਂਗ ਧਰਮੰ ਮਹਾਰੋਸ ਰੁਜੰ, ਆਪਣੀ ਮਾਲਕ ਦਾ ਹੁਕਮ ਪਾਲਦਾ ਹੋਇਆ ਮਹਾਰੋਸ ਰੁਜੰ ਦਾ ਭਾਵ ਬੜੇ ਗੁੱਸੇ ਦੇ ਵਿੱਚ ਆ ਕੇ ਜੰਗ ਕਰ ਰਿਹਾ ਹੈ। ਗਲਿਓ ਟੂਕ ਟੂਕ ਹੈਵ ਇਸੋ ਸੂਰ ਜੁਜੰ। ਸਤਿਗੁਰ ਕਹਿੰਦੇ ਨੇ ਇਹ ਮੈਂ ਭਲੀ ਭਾਂਤ ਕਹਿ ਰਿਹਾ ਕਿ ਜਿਹੜਾ ਵੀ ਮੇਰਾ ਸੂਰਬੀਰ ਇਹਦੇ ਨਾਲ ਜਾ ਕੇ ਲੜਦਾ ਹੈ ਉਹ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ।

ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸ਼ੰਗੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ, ਸੰਘੋ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ, ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ

ਪਾਵਨ। ਕਹਿੰਦੇ ਨੇ ਹਰੀਚੰਦ ਐਸੇ ਤੀਰ ਚਲਾਉਂਦਾ ਹੈ, ਜਿਹਨੂੰ ਵੀ ਤੀਰ ਚੱਲ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨੰਗ ਤਿਆਗ ਤੇ ਦੇਵ ਲੋਕੰ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਤੁਇੰ ਬਾਨ ਖੇਚੰ ਇੱਕ ਵਾਰ ਮਾਰੇ। ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ,

ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਇਆ। ਇਸ ਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ। ਜਦ ਘੋੜੇ ਨੂੰ ਮਾਰਿਆ ਨਾ ਤੀਰ, ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ, ਇਸ ਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤਾਕੇ ਮੋਕੋ ਚਲਾਇਨ ਰੱਖਿਓ ਦੁਐਵ ਮੈਂ ਕਾਨ ਛੁਹਿ ਕੇ ਸਦਾਇਨ। ਕਹਿੰਦੇ ਨੇ ਇਸ ਨੇ ਫਿਰ ਦੂਸਰਾ ਤੀਰ ਮਾਰੇ, ਜਦ ਦੂਸਰਾ ਤੀਰ ਚਲਾਇਆ ਨਾ, ਉਹ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ। ਰੱਖਿਓ ਦੁਆਵ ਮੈਂ ਕੰਨ ਛੁਆ ਕੇ ਸਦਾਇਨ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆਂ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਹੈ, ਕਿਤੇ ਤੇਰੇ ਮਨ ਵਿੱਚ ਸ਼ੰਕਾ

ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ ਤੇ ਸਤਿਗੁਰ ਨੇ ਸਫੇਦ ਗੋਟੇ ਦਾ ਕਮਰ ਕੱਸਾ ਕੀਤਾ ਹੋਇਆ ਸੀ। ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇੰ, ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇੰ, ਕਲੰ ਕੇਵਲੰ ਜਾਣ ਦਾਸਨ ਬਚਾਇੰ। ਕਹਿੰਦੇ ਨੇ ਉਹ ਥੋੜੀ ਜੀ ਜਾ ਕੇ ਚੁੰਝ ਮੈਨੂੰ ਚੁੱਭੀ ਲੇਕਿਨ ਕੋਈ ਵੱਡਾ ਕਾਉ ਨਾ ਆਇਆ, ਕਲੰ ਕੇਵਲਨ ਜਾਨ ਦਾਸ ਬਚਾਏ। ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਾਹਿਬ ਕਹਿੰਦੇ ਜਦ ਤੀਰ ਲੱਗਾ

ਸਤਿਗੁਰ ਕਹਿੰਦੇ ਨੇ ਹੀ ਅਕਾਲ ਪੁਰਖ, ਇਹ ਮੇਰੀ ਜਿੱਤ ਹੋਈ, ਇਹਦੇ ਵਿੱਚ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤੇਰੀ ਹੈ, ਤੇਰੀ ਕਿਰਪਾ ਦੇ ਨਾਲ ਅੱਜ ਮੈਂ ਪਹਿਲਾ ਯੁੱਧ ਕੀਤਾ, ਲੇਕਿਨ ਇਸ ਪਹਿਲੇ ਯੁੱਧ ਅੰਦਰ ਤੇਰੀ

ਹੋਇਆ ਵੇਖਿਆ ਤਾਂ ਹੋਰ ਵੀ ਗੁੱਸੇ ਵਿੱਚ ਆ ਗਏ। ਇਧਰ ਗੁਰੂ ਸਾਹਿਬ ਦੀਆਂ ਫੌਜਾਂ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਨਿੱਤਰ ਪਈਆਂ। ਇਹ ਵੇਖ ਕੇ ਖਵਾਜਾ ਅਨਵਰ ਖਾਨ ਨੂੰ ਗੁੱਸਾ ਆ ਗਿਆ। ਉਹ 10 ਗੁਣਾ ਵਧੇਰੇ ਫੌਜ ਲੈ ਕੇ ਅੱਗੇ ਵਧਿਆ। ਦੋਹਾਂ ਜਰਨੈਲਾਂ ਨੇ ਫੌਜਾਂ ਮੈਦਾਨੇ ਜੰਗ ਵਿੱਚ ਝੋਕ ਦਿੱਤੀਆਂ। ਲੋਹੇ ਨਾਲ ਲੋਹਾ ਭਿੜਨ ਲੱਗਾ। ਇਸ ਖੇ ਖੱਚ ਦੀ ਲੜਾਈ ਵਿੱਚ ਅਨਵਰ ਖਾਂ ਮਾਰਿਆ ਗਿਆ। ਉਹਦੀ ਬਚੀ ਕੁਚੀ ਫੌਜ ਭਿੜ ਛੱਡ ਕੇ ਭੱਜ ਉੱਠੀ। ਮੁਸਲਮਾਨ ਜਰਨੈਲ ਹੈਰਾਨ ਸਨ ਕਿ ਕਿਵੇਂ ਮੁੱਠੀ ਭਰ ਸਿੱਖ ਹਜ਼ਾਰਾਂ ਫੌਜਾਂ ਦੇ ਘਾਣ ਲਾਹ ਰਹੇ ਨੇ। ਉਧਰ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਆਪਣੇ ਸਿੱਖ ਜਰਨੈਲਾਂ ਨੂੰ ਸ਼ਾਬਾਸ਼ ਦੇ ਰਹੇ ਸਨ ਸਿੱਖਾਂ ਨੂੰ ਹੋਰ ਹੱਲਾਸ਼ੇਰੀ ਦੇਣ ਵਾਸਤੇ ਤੇ ਵੈਰੀਆਂ ਦੇ ਹੌਸਲੇ ਭੰਗ ਕਰਨ ਲਈ। ਗੁਰੂ ਪਾਤਸ਼ਾਹ ਦਿਲਬਾਗ ਘੋੜੇ ਤੇ ਸਵਾਰ ਹੋ ਕੇ ਆਪ ਮੈਦਾਨੇ ਜੰਗ ਵਿੱਚ ਜਿਸ ਤਰ੍ਹਾਂ ਆਣ ਨਿਤਰੇ ਨੇ, ਉਸ ਅਨੋਖੇ ਦ੍ਰਿਸ਼ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ

ਗੁਰੂ ਮਹਾਰਾਜ ਜਦੋਂ ਆ ਮੈਦਾਨ ਵਿੱਚ ਆ ਗਏ ਤਾਂ ਉਹਨਾਂ ਦੇ ਟੱਕਰੇ ਤੇ ਹੁਣ ਕੌਣ ਆਵੇ। ਸਾਰੇ ਜਰਨੈਲ ਦਿਲ ਚਰਾਉਣ ਲੱਗੇ। ਗੁਰੂ ਜੀ ਦੇ ਤੀਰਾਂ ਸਾਹਮਣੇ ਵੈਰੀ ਦੀ ਫੌਜ ਪੌਣ ਅੱਗੇ ਮੱਛਰਾਂ ਵਾਂਗ ਉੱਡਣ ਲੱਗੀ। ਘੜੀਆਂ ਪਲਾਂ ਵਿੱਚ ਹਜ਼ਾਰਾਂ ਵੈਰੀ ਮਾਰੇ ਗਏ। ਫੌਜ ਮਰਦੀ ਵੇਖ ਕੇ ਕਾਲੇ ਖਾਂ ਘਬਰਾ ਗਿਆ। ਉਹਨੇ ਪੈਂਦੇ ਖਾਂ ਨੂੰ ਸੱਦ ਕੇ ਆਖਿਆ, ਪੈਂਦੇ ਖਾਨ, ਤੂੰ ਤੇ ਕਹਿੰਦਾ ਸੀ ਗੁਰੂ ਨਾਲ ਸੂਰਮਾਈ ਕੋਈ ਨਹੀਂ, ਮੈਂ ਕੱਲਾ ਹੀ ਉਸ ਨੂੰ ਜਿੱਤ ਲਵਾਂਗਾ, ਤੇ ਹੁਣ 75,000 ਫੌਜ ਵਿੱਚੋਂ ਅੱਧੀ ਵੀ ਕੈਮ ਨਹੀਂ ਦਿਸਦੀ, ਕਿੱਥੇ ਗਈ ਉਹ ਬਹਾਦਰੀ ਜਿਹਦੀਆਂ ਟਾਰਾਂ ਵੱਜਦੀਆਂ ਸਨ, ਜ਼ਰਾ ਆਪ ਅੱਗੇ ਹੋ ਕੇ ਗੁਰੂ ਨਾਲ ਦੋ ਹੱਥ ਤੇ ਕਰਕੇ ਵਿਖਾ, ਅਸੀਂ ਵੀ ਤੇਰੀ ਬਹਾਦਰੀ ਵੇਖ ਲਈਏ। ਇਸ ਬੋਲੀ ਨੇ ਪੈਂਦੇ ਖਾਂ ਦੇ ਅੰਦਰ ਅੱਗ ਲਾ ਦਿੱਤੀ। ਉਹਨੇ ਅੱਖਾਂ ਲਾਲ ਕਰਕੇ ਕਿਹਾ, ਮੈਂ ਤਾਂ ਬਾਕੀ ਯੋਧਿਆਂ ਦੀ ਬਹਾਦਰੀ ਵੇਖ ਰਿਹਾ ਸਾਂ, ਪਰ ਲੱਗਦਾ ਏ ਗੁਰੂ ਨੂੰ ਜਿੱਤਣ ਦਾ ਸਿਹਰਾ ਕਿਸਮਤ ਮੇਰੇ ਸਿਰ ਹੀ ਬੰਨਣਾ ਚਾਹੁੰਦੀ ਏ। ਲਓ ਮੈਂ ਹੁਣੇ ਗੁਰੂ ਨੂੰ ਮਾਰ ਕੇ ਲੜਾਈ ਮੁਕਾ ਦਿੰਦਾ ਹਾਂ। ਹੰਕਾਰੀ ਪੈਂਦੇ ਖਾਂ ਹਥਿਆਰ ਸੰਭਾਲ ਕੇ ਗੁਰੂ ਜੀ ਵੱਲ ਵਧਿਆ। ਮਹਾਰਾਜ ਨੇ ਆਪਣੇ ਯੋਧਿਆਂ ਨੂੰ ਕਿਹਾ ਕਿ ਪੈਂਦੇ ਖਾਂ ਨੂੰ ਅੱਗੇ ਆਉਣ ਦਿੱਤਾ ਜਾਵੇ, ਉਹ ਆਪ ਹੀ ਉਸ ਨਾਲ ਨਜਿੱਠਣਗੇ। ਪਿੰਡ ਵਿੱਚ ਪਹੁੰਚ ਕੇ ਲੂਣ ਹਰਾਮੀ ਪੈਂਦੇ ਖਾਂ ਨੇ ਗੁਰੂ ਸਾਹਿਬ ਉੱਤੇ ਵਾਰ ਹੈ

ਗੁਰੂ ਸਾਹਿਬ ਨੇ ਕਿਹਾ, ਪੈਂਦੇ ਖਾਨ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਨ ਦੀ ਆਤਮਾ ਮਰ ਚੁੱਕੀ ਸੀ, ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ। ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ। ਪੈਂਦੇ ਖਾਨ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਨ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ। ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਪੈਂਦੇ ਖਾਨ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਘੋੜਿਓਂ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਨ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਨ ਦੇ ਸਿਰ ਤੇ ਦੇ ਮਾਰੀ। ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।

ਪੈਂਦੇ ਖਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਕਹਿਣ ਲੱਗੇ, ਪੈਂਦੇ ਖਾਨ, ਤੇਰਾ ਜਨਮ ਮੁਸਲਮਾਨ ਦਾ ਹੈ, ਹੁਣ ਤੇਰਾ ਆਖਰੀ ਸਮਾਂ ਆ ਗਿਆ ਹੈ, ਪੜ ਕਲਮਾ। ਪੈਂਦੇ ਖਾਂ ਦੀਆਂ ਅੱਖਾਂ ਵਿੱਚ ਨੀਰ ਭਰ ਆਇਆ, ਹੱਥ ਜੁੜ ਗਏ ਤੇ ਬੁੱਲਾਂ ਵਿੱਚੋਂ ਮੱਧਮ ਜਿਹੀ ਆਵਾਜ਼ ਆਈ, ਸੱਚੇ ਪਾਤਸ਼ਾਹ, ਹਜ਼ੂਰ ਦੀ ਤਲਵਾਰ, ਮੇਰਾ ਕਲਮਾ। ਇੰਨਾ ਕਹਿੰਦੇ ਪੈਂਦੇ ਖਾਂ ਦੀਆਂ ਅੱਖਾਂ ਮਿਟ ਗਈਆਂ। ਫਿਰ ਕੀ ਸੀ, ਗੁਰੂ ਸਾਹਿਬ ਦੀ ਇਲਾਹੀ ਮੂਰਤ ਪੈਂਦੇ ਖਾਂ ਦੇ ਹਿਰਦੇ ਵਿੱਚ ਵਸ ਗਈ। ਪਸ਼ਚਾਤਾਪ ਨੇ ਉਸ ਦੇ ਸਾਰੇ ਪਾਪ ਧੋ ਦਿੱਤੇ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦੇ ਲਈ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ ਗਏ। ਇਹ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ। ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਉੱਤੇ ਅਨੇਕਾਂ ਹੀ ਪਰਉਪਕਾਰ ਕੀਤੇ। ਅੱਜ ਗੁਰੂ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ ਹੇ

ਜਦੋਂ ਪੈਂਦੇ ਖਾਂ ਘਾਇਲ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਉਸ ਦੇ ਚਿਹਰੇ ਤੇ ਅੱਗ ਵਰਸਾਉਣ ਲੱਗੀਆਂ। ਇਹ ਦੇਖ ਕੇ ਹਜ਼ੂਰ ਮਿਹਰਾਂ ਦੇ ਘਰ ਆ ਗਏ, ਘੋੜੇ ਤੋਂ ਉਤਰੇ ਤੇ ਢਾਲ ਨਾਲ

ਗੁਰੂ ਸਵਾਰੀ ਸਾਧ ਸਿੰਘ ਜਿਵੇਂ ਆਪ ਜੀ ਸੈਕਟਰੀ ਸਾਹਿਬ ਕੋਲੋਂ ਉਹ ਜ਼ਿਕਰ ਕਰ ਰਹੇ ਸਨ, ਪੁਰਾਤਨ ਗੁਰੂ ਘਰ ਦੀ ਕੀਰਤਨ ਦੀ ਮਰਿਆਦਾ, ਜੋ ਅੱਜ ਅਲੋਪ ਹੁੰਦੀ ਜਾ ਰਹੀ ਹੈ, ਕਿਉਂਕਿ ਬਾਣੀ ਸਾਰੀ ਰਾਗਾਂ ਵਿੱਚ ਹੈ, 31 ਰਾਗਾਂ ਵਿੱਚ, ਤੇ ਇਹ ਮਰਿਆਦਾ ਹੁੰਦੀ ਸੀ ਸਭ ਤੋਂ ਪਹਿਲਾਂ ਇੱਕ ਰਾਗ ਘੱਟੋ ਘੱਟ ਰਾਗ ਵਿੱਚ ਗਾਇਆ ਜਾਏ, ਇੱਕ ਸ਼ਬਦ ਰੀਤ, ਰਾਗੀ ਸਿੰਘ ਕੀਰਤਨ ਕਰਨ ਤੋਂ ਪਹਿਲਾਂ ਇੱਕ ਰਾਗ ਵਿੱਚ ਸ਼ਬਦ ਰੀਤ ਗਾਏ, ਜੋ ਅੱਜ ਕੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ। ਤੇ ਰਾਗ ਗਾਉਣ ਲਈ ਥੋੜੀ ਮਿਹਨਤ ਵੀ ਕਰਨੀ ਪੈਂਦੀ।

ਕੁਝ ਸੰਗਤਾਂ ਦੀ ਦਿਲਚਸਪੀ ਵੀ ਇਸ ਪਾਸੇ ਨਹੀਂ। ਜੇ ਕੋਈ ਮਿਹਨਤ ਕਰਦਾ ਹੈ, ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਭਾਈ ਸਾਹਿਬ ਜੀ ਕੋਈ ਸਿੱਧਾ ਜਿਹਾ ਸ਼ਬਦ ਸੁਣਾਓ,

0: ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ, ਉਹ ਪਰਮਾਤਮਾ ਉਹ ਗੁਰੂ ਆਪ ਬਸੰਤ ਹੈ, ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾਂ ਕਹੀਏ। ਉਸ ਤੋਂ ਬਾਅਦ
1: ਗੁਰਮੁਖ ਹੋਮੇ ਕੱਢੇ,
0: ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ, ਆਓ ਸਾਰੇ ਕਹੀਏ।

0: ਜਿਉਂ ਇਹ ਤਾਲ 15 ਮਾਤਰ ਹਨ
1: ਤੇ ਪੰਜੂਤੀ ਦੇ ਕਿੰਨਾ
0: ਪੰਜੂਤੀ ਇਹ 15 ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ ਸੋ ਗੁਰੂ ਕਿਰਪਾ ਕਰੇ ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾਂ ਵਿੱਚ ਇਹੋ ਜਿਹੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੰਬਰ ਕੀਤਾ ਹੈ ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜਿਹੇ ਗੁਰਸਿੱਖਾਂ ਦੀ ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ ਆਓ ਅਖੀਰਲੀ

ਅੱਗੇ ਵਰਤ ਲੈਣਾ ਤਾਂ ਪਾਸੇ ਰਿਹਾ, ਪਰ ਆਈ ਵਸਤੂ ਨੂੰ ਹੱਥ ਤੱਕ ਵੀ ਨਹੀਂ ਲਾਣਾ। ਗੁਰੂ ਕਾ ਸਿੱਖ ਕਿਸੇ ਦੀ ਅਮਾਨਤ ਲੈ ਕੇ ਖਿਆਨਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹੋਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਲਈ ਗੁਰਸਿੱਖੀ ਦਾ ਤੀਜਾ ਨਿਯਮ ਜੋ ਹੈ ਉਹ ਹੈ ਪਰ ਦਰਬੇ ਨੂੰ ਹੱਥ ਨਾ ਲਾਵੇ। ਭਾਈ ਸਾਹਿਬ ਇਸ ਪ੍ਰਕਾਰ

ਆਸਰੇ ਹਨ ਤੇ ਗੁਰੂ ਕਾ ਸਿੱਖ ਕਿਸੇ ਦੀ ਨਿੰਦਾ ਕਰਦਾ ਨਹੀਂ, ਕਿਸੇ ਦੀ ਨਿੰਦਾ ਸੁਣਦਾ ਨਹੀਂ, ਪਰ ਨਿੰਦਾ ਸੁਣ ਆਪ ਹਟਾਵੇ। ਹਜ਼ੂਰ ਦੀ ਬਾਣੀ ਦੇ ਉੱਪਰ ਫੁੱਲ ਚੜਦਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਤੇ ਕੌਣ ਕਰਦੇ ਹਨ ਮਨ ਮੁਖ ਮੁਗਦ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਗੁਰੂ ਕਾ ਸਿੱਖ ਨਾ ਕਿਸੇ ਦੀ ਨਿੰਦਾ ਕਰਦਾ ਨਾ ਨਿੰਦਾ ਸੁਣਦਾ ਹੈ। ਨਿੰਦਾ ਕਰਨੀ ਜਾਂ ਸੁਣਨੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਕੂੜੇ ਦੀ ਟੋਕਰੀ ਸਿਰ ਤੇ ਚੁੱਕੀ ਹੋਵੇ ਤੇ ਖਾਮ ਖਾ ਉਹਦੇ ਸਿਰ ਤੋਂ ਚੁੱਕ ਕੇ ਆਪਣੇ ਸਿਰ ਤੇ ਰੱਖ ਲੈਣ।

ਕੇ ਸੁਣਦਾ ਤੇ ਜਦੋਂ ਕਿਤੇ ਨਿੰਦਿਆ ਚੁਗਲੀ ਸ਼ੁਰੂ ਹੋ ਜਾਵੇ ਕਹਿੰਦਾ ਮੈਨੂੰ ਸੁਣਾਈ ਨਹੀਂ ਦੇ ਰਿਹਾ ਮੈਂ ਚਲਦਾ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਗੁਰੂ ਕਾ ਸਿੱਖ ਅੰਦਰੋਂ ਸਿਆਣਾ

ਜੋ ਵੀ ਪੰਜ ਪਿਆਰੇ ਸ਼ੁਭ ਸੁਮਤੀ ਗੁਰਮਤ ਅਨੁਸਾਰ ਦਿੰਦੇ ਹਨ, ਉਹਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰੇ, ਆਪਣਾ ਜੀਵਨ ਸੁਧਾਰੇ। ਕਿਉਂਕਿ ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਬਈ ਰਹਿਤ ਪਿਆਰੀ ਮੁਝ ਕੋ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਜਿਹੜਾ ਰਹਿਤ ਵਿੱਚ ਰਹਿੰਦਾ ਹੈ, ਮੈਂ ਉਹਦਾ ਦਾਸ ਹਾਂ। ਉਹ ਮੇਰੇ ਸਿਰ ਦਾ ਸਾਹਿਬ ਹੈ ਜਿਹੜਾ

ਆਪਣੇ ਜੀਵਨ ਨੂੰ ਪਵਿੱਤਰ ਰੱਖਣਾ। ਤੀਸਰਾ ਨਿਯਮ, ਪਰਾਈ ਵਸਤੂ ਪਈ ਹੈ ਉਸ ਨੂੰ ਹੱਥ ਤੱਕ ਨਹੀਂ ਲਾਉਣਾ, ਕਿਸੇ ਦੀ ਇਮਾਨਤ ਵਿੱਚ ਖਿਆਨਤ ਨਹੀਂ ਕਰਨੀ। ਚੌਥਾ ਨਿਯਮ, ਨਾ ਕਿਸੇ ਦੀ ਨਿੰਦਾ ਕਰਨੀ ਹੈ ਨਾ ਸੁਣਨੀ ਹੈ। ਪੰਜਵਾਂ ਨਿਯਮ, ਜੋ ਗੁਰੂ ਕਹਿੰਦਾ ਹੈ ਉਸ ਦੇ ਕਹੇ ਹੋਏ ਬਚਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰਨਾ, ਆਪਣੇ ਜੀਵਨ ਨੂੰ ਢਾਲਣਾ। ਹੁਣ ਛੇਵਾਂ ਨਿਯਮ ਭਾਈ ਸਾਹਿਬ ਦੱਸਦੇ ਹਨ, ਥੋੜਾ ਸਮੇਂ ਥੋੜਾ ਹੀ ਖਾਵੇ, ਕਿਉਂਕਿ ਗੁਰੂ ਨਾਨਕ ਦੇ ਦਰ ਦਾ ਇਹ ਉਪਦੇਸ਼ ਹੈ। ਕਿਸੇ ਨੇ ਘਰ ਬਾਰ ਨਹੀਂ ਤਿਆਗਣਾ, ਸੰਸਾਰ ਨਹੀਂ ਤਿਆਗਣਾ, ਗ੍ਰਸਤ ਦਾ ਤਿਆਗ ਨਹੀਂ ਕਰਨਾ। ਹਜ਼ੂਰ ਕਹਿੰਦੇ ਹਨ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ ਦੇ, ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ ਤੇ ਫਿਰ ਸਤ ਸੰਗਤ ਵਿੱਚ ਬਹਿ ਕੇ ਜਪ ਸ਼੍ਰੀ ਵਾਹਿਗੁਰੂ, ਇਸੇ ਵਿੱਚ ਹੀ ਤੇਰਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋਵੇਗਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਵਿੱਚ ਇਹ ਛੇ ਨਿਯਮ ਘਟਦੇ ਹਨ ਉਸ ਗੁਰਮੁਖ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ। ਸਹਿਜ ਅਵਸਥਾ ਕੀ ਹੈ? ਤੁਰਦਿਆਂ ਫਿਰਦਿਆਂ ਬੈਠਦਿਆਂ ਕਾਰੋਬਾਰ ਕਰਦਿਆਂ ਮਨ ਕਰਕੇ ਈਸ਼ਵਰ ਦੇ ਚਰਨਾਂ ਵਿੱਚ ਵਸਣਾ। ਆਠ ਪਹਿਰ ਪ੍ਰਭ ਵਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਉਹ ਮਨੁੱਖ ਸਦਾ ਅਕਾਲ ਪੁਰਖ ਦੀ ਹਜੂਰੀ ਵਿੱਚ ਵਸ ਰਿਹਾ ਜਿਹਦੇ ਅੰਦਰ ਇਹ ਛੇ ਨਿਯਮ ਵਸ ਰਹੇ ਹਨ। ਛੇਵਾਂ ਨਿਯਮ ਭਾਈ ਸਾਹਿਬ ਦੱਸਦੇ ਹਨ, ਥੋੜਾ ਸਮੇਂ ਥੋੜਾ ਹੀ ਖਾਵੇ।

ਕਹਿੰਦੇ ਹਨ ਤੇਰੇ ਅੰਦਰ ਏਡੀ ਨਿਮਰਤਾ ਆ ਜਾਵੇ ਕਿ ਜੇ ਕੋਈ ਤੇਰੇ ਨਾਲ ਬੁਰਾ ਵੀ ਕਰ ਰਿਹਾ ਤਾਂ ਵੀ ਤੂੰ ਉਸਦਾ ਪਲਾ ਲੋਚੇ। ਆਖਿਆ ਮੈਨੂੰ ਮਿਲੇਗਾ ਕੀ, ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।